0: ਕਿਵ ਸਚਿਆਰਾ ਹੋਈਏ ਕਿਵ ਕੂੜੇ ਟੁੱਟੇ ਪਾਲ।
1: ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ।
0: ਹੁਕਮੀ ਹੋਵਨ ਆਕਾਰ ਹੁਕਮ ਨਾ ਕਿਹਾ ਜਾਈ।
1: ਹੁਕਮੀ ਹੋਵਨ ਜੀ ਹੁਕਮ ਲੈ ਵਡਿਆਈ।
0: ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈਐ।
1: ਹੁਕਮੀ ਬਖਸ਼ੀਸ਼ ਇੱਕ ਹੁਕਮੀ ਸਦਾ ਪਵਾਈਐ।
0: ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ।
1: ਨਾਨਕ ਹੁਕਮੇ ਜੇ ਬੁਝੈ ਤਾਂ ਹਮੈ ਕਹੈ ਨਾ ਕੋਈ।
0: ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਦਾਤ ਜਾਣੇ ਨਿਸ਼ਾਨ।
1: ਗਾਵੇ

0: ਮੁਹਕ ਬੋਲਣ ਬੋਲੀਏ ਜਿਤ ਸੁਣ ਧਰੇ ਪਿਆਰ,
1: ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ,
0: ਕਰਮੀ ਆਵੇ ਕਪੜਾ ਨਦਰੀ ਮੋਖ ਦਵਾਰ,
1: ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ,
0: ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਣ ਸੋਏ,
1: ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਧਾਨ,
0: ਗਾਵੀਐ ਸੁਣੀਐ ਮੈਂ ਰੱਖੀਐ ਭਾਉ, ਦੁੱਖ ਪਰ ਹਰ ਸੁਖ ਘਰ ਲੈ ਜਾਏ,
1: ਗੁਰਮੁਖ ਨਾਦਮ ਗੁਰਮੁਖ ਵੇਦਮ ਗੁਰਮੁਖ ਰਹਿਆ ਸਮਾਈ,
0: ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ,
1: ਜੇ ਹਉ ਜਾਣਾ ਆਖਾ ਨਾਹੀ ਕਹਿਣਾ ਕਥਨ ਨ ਜਾਈ,
0: ਗੁਰਾਂ ਇੱਕ ਦੇਹ ਬਿਝਾਈ।

0: ਗੁਰਾਇਕ ਦੇਹ ਬਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਬਿਸਰ ਨਾ ਜਾਈ। ਨਵਾਂ ਖੰਡਾ ਵਿੱਚ ਜਾਣੀਏ ਨਾਲ ਚੱਲੇ ਸਭ ਕੋਏ ਜੇ ਤਿਸ ਨਦਰ ਨਾ ਆਵੇ ਤਾਂ ਬਾਤ ਨਾ ਪੁੱਛੇ ਕੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇਹੇ ਸੁਣੇ ਸਿੱਧ ਪੀਰ ਸੁਰਨਾਥ ਸੁਣੇ ਧਰਤ ਧਵਲ
1: ਆਕਾਸ਼
0: ਨਾਨਕ ਭਗਤਾਂ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ ਸੁਣੇ ਜੋਗ ਜੁਗਤ ਤਨ ਭੇਦ ਸੁਣੇ ਸਾਸਤ ਸਿਮਰਤ ਵੇਦ ਸੁਣੇ ਸੱਤ ਸੰਤੋਖ ਗਿਆਨ ਸੁਣੇ ਅੱਠ ਸੱਠ ਕਾ ਸਨਾਨ ਨਾਨਕ ਭਗਤਾਂ ਸਦਾ ਬੇਗ

0: ਨਾਨਕ ਭਗਤ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ।
1: ਮੰਨੇ ਕੀ ਗਤ ਕਹੀ ਨ ਜਾਏ, ਜੇ ਕੋ ਕਹੇ ਪਿਛੇ ਪਛਤਾਏ।
0: ਕਾਗਦ ਕਲਮ ਨ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰ।
1: ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ।
0: ਮੰਨੇ ਸੁਰਤ ਹੋਵੇ ਮਨ ਬੁੱਧ, ਮੰਨੇ ਸਗਲ ਭਵਨ ਕੀ ਸੁਧ।
1: ਮੰਨੇ ਮੋਹ ਚੋਟਾ ਨਾ ਖਾਏ, ਮੰਨੇ ਜਮ ਕੇ ਸਾਥ ਨਾ ਜਾਏ।
0: ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ।
1: ਮੰਨੇ ਮਾਰਗ ਠਾਕ ਨਾ ਪਾਏ, ਮੰਨੇ ਪਤ ਸਿਉ ਪ੍ਰਗਟ ਜਾਏ।
0: ਮੰਨੇ ਮਗਨ

0: ਸਾਰੇ ਗੁਰਸਿੱਖ ਮੰਨੇ ਨਾਨਕ ਭਵੇ ਨਾ ਭਿੱਖ।
1: ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ।
0: ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵੇ।

ਜਾਣੇ ਕੌਣ ਕੂਤ ਕੁਦਰਤ ਕਵਣ ਕਹਾ ਬੇਚਾਰ ਵਾਰਿਆ ਨਾ ਜਾਵਾਂ ਏਕ ਵਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾ

0: ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ
1: ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲ ਵਡ ਹਤਿਆ ਕਮਾਹੇ
0: ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੁੜਿਆਰ ਕੂੜੇ ਫਿਰਾਹੇ
1: ਅਸੰਖ ਮਲੇਸ਼ ਮਲ ਪਾਖਾਹੇ ਅਸੰਖ ਨਿੰਦਕ ਸਿਰ ਕਰੇ ਭਾਰ
0: ਨਾਨਕ ਨੀਚ ਕਹੇ ਵਿਚਾਰ ਉਬਾਰਿਆ ਨਾ ਜਾਵਾ ਏਕ ਵਾਰ
1: ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ
0: ਅਸੰਖ ਨਾਵ ਅਸੰਖ ਸਾਭ ਅਗਮ ਅਗਮ ਅਸੰਖ ਲੋ
1: ਅਸੰਖ ਹੈ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾਹਾ ਅਖਰੀ ਗਿਆਨ ਗੀਤ ਗੁਣ ਗਾਹਾ
0: ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਣ
1: ਜਿਨੇ ਲਿਖੇ ਤਿਸ ਨਾਹੇ ਜੇ ਫਰਮਾਏ ਤਿਵ ਤੇ ਪਾਹੇ
0: ਜੇਤਾ ਕੀਤਾ ਤੇਤਾ ਨਾਉ ਬਿਨ ਨਾਮੇ ਨਾਹੀ ਕੋ ਥਾਉ
1: ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ
0: ਜੋ ਤੁਧ ਭਾਵੇ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ
1: ਭਰੀਐ ਹੱਥ ਪੈਰ ਧੰਦੇ ਪਾਣੀ ਧੋਤੈ ਉਤਰਸ ਖੇਹੇ
0: ਮੂਤ ਪਲੀਤੇ ਕੱਪੜ ਹੋਏ ਦੇ ਸਾਬੂਣ ਲਈਏ ਉਹ ਧੋਏ
1: ਭਰੀਐ ਮਤ ਪਾਪਾ

0: ਹੁਕਮੀ ਆਪ ਹੋ ਜਾਹੋ।
1: ਤੀਰਥ ਤਪ ਦਇਆ ਦਤ ਦਾਨ, ਜੇ ਕੋ ਪਾਵੇ ਤਿਲ ਕਾ ਮਾਨ।
0: ਸੁਣਿਆ ਮੰਨਿਆ ਮਨ ਕੀਤਾ ਭਾਓ, ਅੰਤਰਗਤ ਤੀਰਥ ਮਲ ਨਾਓ।
1: ਸਭ ਗੁਣ ਤੇਰੇ ਮੈਂ ਨਾਹੀ ਕੋਏ, ਬਿਨ ਗੁਣ ਕੀਤੇ ਭਗਤਨ ਹੋਏ।
0: ਸਵਾਸਾਤ ਬਾਣੀ ਬਰਮਾਓ, ਸਤ ਸੁਹਾਣ ਸਦਾ ਮਨ ਚਾਓ।
1: ਕਵਣ ਸਵੇਲਾ ਵਖਤ ਕਵਣ ਕਵਣ।

0: ਪਤਾਲ ਪਤਾਲ ਲਖ ਆਗਾਸ ਆਗਾਸ
1: ਓੜਕ ਓੜਕ ਭਾਲ ਥਕੇ ਵੇਦ ਕਹਿਣ ਇੱਕ ਬਾਤ
0: ਛੇ ਸੌ ਅਠਾਰਾਂ ਕਹਿਣ ਕਤੇਬਾ ਅਸਲ ਇੱਕ ਧਾਤ
1: ਲਿਖਾ ਹੋਏ ਤਾਂ ਲਿਖਿਆ ਲਿਖੇ ਹੋਏ ਵਿਨਾਸ
0: ਨਾਨਕ ਵੱਡਾ ਆਖੀਏ ਆਪੇ ਜਾਣੇ ਆਪ
1: ਸਲਾਹੀ ਸਲਾਹ ਇਤੀ ਸੁਰਤ ਨਾ ਪਾਈਆ
0: ਨਦੀਆਂ ਅਤੇ ਵਾਹ ਪਵੇ ਸਮੁੰਦ ਨਾ ਜਾਣੀਏ
1: ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲ ਧਨ
0: ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨੋ ਨਾ ਵਿਸਰਾ ਹੈ
1: ਅੰਤ ਨਾ ਸਿਫਤੀ ਕਹਿਣ ਨਾ ਅੰਤ ਅੰਤ ਨਾ ਕਰਨੇ ਦੇਣ ਨਾ ਅੰਤ
0: ਅੰਤ ਨਾ ਵੇਖਣ ਸੁਣਨ ਨਾ ਅੰਤ

0: ਕਿਤਿਆਂ ਦੁੱਖ ਭੁੱਖ ਸਦ ਮਾਰ ਇਹ ਪੀ ਦਾਤ ਤੇਰੀ ਦਾਤ ਆਰ
1: ਵੰਡਕ ਲਾਸੀ ਭਾਣੇ ਹੋਏ ਹੋਰ ਆਖ ਨਾ ਸਕੈ ਕੋਏ
0: ਜੇਕੋ ਖਾਏ ਕੋ ਆਖਣ ਪਾਏ ਉਹ ਜਾਣੇ ਜੇਤੀਆਂ ਮੋਹ ਖਾਏ
1: ਆਪੇ ਜਾਣੇ ਆਪੇ ਦੇ ਆਖੇ ਸੇਪੇ ਕੇਈ ਕੇ
0: ਜਿਸ ਨੂੰ ਬਖਸੇ ਸਿਫਤ ਸਲਾਹ ਨਾਨਕ ਪਾਤ ਸ਼ਾਹੀ ਪਾਤ ਚਾਹੋ
1: ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਾਪਾਰੀਏ ਮੁੱਲ ਭੰਡਾਰ
0: ਅਮੁੱਲ ਆਵੇ ਮੁੱਲ ਲੈ ਜਾਏ ਅਮੁੱਲ ਪਾਏ ਮੁੱਲਾ ਸਮਾਏ
1: ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੁਲ ਅਮੁੱਲ ਪ੍ਰਵਾਨ
0: ਮੁੱਲ ਬਖਸੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫਰਮਾਨ
1: ਅਮੁੱਲੋ ਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵਲਾਏ
0: ਆਖੇ ਵੇਦ ਪਾਠ ਪੁਰਾਣ ਆਖੇ ਪੜੇ ਕਰੇ ਵਖਿਆ
1: ਆਖੇ ਪਰਮੇ ਆਖੇ ਇੰਦ ਆਖੇ ਗੋਪੀ ਤੇ ਗੋਬਿੰਦ
0: ਆਖੇ ਈਸ਼ਰ ਆਖੇ ਸਿਧ ਆਖੇ ਕੇਤੇ ਕੀਤੇ ਬੁੱਧ
1: ਆਖੇ

0: ਬੜ ਭਾਵੇ ਤੇ ਬੜ ਹੋਏ ਨਾਨਕ ਜਾਣੇ ਸਾਚਾ ਸੋਏ
1: ਜੇ ਕੋ ਆਖੇ ਬੋਲ ਵਿਗਾੜੇ ਤਾਂ ਲਿਖਿਆ ਸਿਰ ਗਵਾਰਾ ਗਵਾਰ
0: ਸੋ ਦਰ ਕਿਹਾ ਸੋ ਘਰ ਕਿਹਾ ਜਿਤਵੇ ਸਰਬ ਸੰਭਾਲੇ
1: ਵਾਜੇ ਨਾਦ ਅਨੇਕ ਸੰਖਾ ਕੀਤੇ ਬਾਵਣ ਹਾਰੇ
0: ਕੀਤੇ ਰਾਗ ਪਰੀ ਸਿਓ ਕਹੀਨ ਕੀਤੇ ਗਾਵਣ ਹਾਰੇ
1: ਗਾਵੇ ਤੁਨੋ ਪੌਣ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦੁਆਰੇ
0: ਗਾਵੇ ਚਿਤ ਗੁਪਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ
1: ਗਾਵੇ ਈਸ਼ਰ ਬਰਮਾ ਦੇਵੀ ਸੋਹਨ ਸਦਾ ਸਵਾਰੇ
0: ਗਾਵੇ ਇੰਦ ਇੰਦਾ ਸੁਣ ਬੈਠੇ ਦੇਵਤਿਆਂ ਦਰ ਨਾਲੇ
1: ਗਾਵੇ ਸਿੱਧ ਸਮਾਧਿ ਅੰਦਰ ਗਾਵਨ ਸਾਧ ਵਿਚਾਰੇ
0: ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ
1: ਗਾਵਨ ਪੰਡਤ ਪੰਡ ਰਖੀ ਸਰ ਜੁਗ ਜੁਗ ਵੇਦਾ ਨਾਲੇ
0: ਗਾਵੇ ਮੋਹਣੀਆ ਮਨ ਮੋਹਣ ਸੁਰਗਾ ਮੱਛ ਪਿਆਲੇ
1: ਗਾਵਨ ਰਤਨੋ ਪਾਏ ਤੇਰੇ ਅੜਸਠ ਤੀਰਥ ਨਾਲੇ
0: ਗਾਵੇ ਜੋਤ ਮਹਾਬਲ ਸੂਰਾ ਗਾਵੇ ਖਾਣੀ ਚਾਰੇ
1: ਗਾਵੇ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ
0: ਸਹੀ ਤੁਧ ਨੂੰ ਗਾਵੇ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ
1: ਹੋਰ ਕੀਤੇ ਗਾਵਨ ਸੇ ਮੈਂ ਚਿਤਨ ਆਵਨ ਨਾਨਕ ਕਿਆ ਵਿਚਾਰੇ
0: ਸੋਈ ਸੋਈ ਸਦਾ ਸੱਚ ਸਾਹਿਬ ਸੱਚ

0: ਇਸਦੀ ਵਡਿਆਈ।
1: ਜੋ ਤੁਸ ਭਾਵੇ ਸੋਈ ਕਰਸੀ, ਹੁਕਮ ਨਾ ਕਰਨਾ ਜਾਈ।
0: ਸੋ ਪਾਤਸ਼ਾਹੋ ਸਾਹਾ ਪਾਤਸ਼ਾਹਿਬ ਨਾਨਕ ਰਹਿਣ ਰਜਾਈ।
1: ਮੁੰਦਾ ਸੰਤੋਖ ਸਰਮਪਤ ਝੋਲੀ, ਧਿਆਨ ਕੀ ਕਰੇ ਬੈਭੂਤ।
0: ਕਿੰਥਾ ਕਾਲ ਕੁਵਾਰੀ ਕਾਇਆ, ਜੁਗਤ ਡੰਡਾ ਪ੍ਰਤੀਤ।
1: ਆਈ ਪੰਥੀ ਸਗਲ ਜਮਾਤੀ, ਮਨ ਜੀਤੇ ਜਗ ਜੀਤ।
0: ਆਦੇਸ਼ ਸੇ ਆਦੇਸ਼, ਆਦ ਨੀਲ ਨਾਦ ਨਾਹਤ, ਜੁਗ ਜੁਗੇ ਕੋ ਵੇਸ।
1: ਭੁਗਤ ਗਿਆਨ ਦਇਆ ਭੰਡਾਰਨ, ਘਟ ਘਟ ਬਾਜੇ ਨਾਦ।
0: ਆਪ ਨਾਥ ਨਾਥੀ ਸਭ ਜਾਕੀ, ਰਿਤ ਸਿਧ ਬਰਾ ਸਾਦ।
1: ਸੰਯੋਗ ਵਿਯੋਗ ਦੁਇ

0: ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਣ
1: ਜਿਪਤ ਸੁਭਾਵੇ ਤਿਵੇ ਚਲਾਵੇ ਜਿਵ ਹੋਵੇ ਫਰਮਾਨ
0: ਉਹ ਵੇਖੇ ਉਨਾ ਨਦਰ ਨਾ ਆਵੇ ਬਹੁਤਾ ਇਹੋ ਵਿਡਾਨ
1: ਆਦੇਸ਼ ਤਿਸੇ ਆਦੇਸ਼ ਆਦ ਨੀਲ ਅਨਾਦ ਅਨਾਹਤ ਜੁਗ ਜੁਗ ਇੱਕ ਵੇਸ
0: ਆਸੁਨ ਲੋਏ ਲੋਏ ਭੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ
1: ਕਰ ਕਰ ਵੇਖੇ ਸਿਰਜਨ ਹਾਰ ਨਾਨਕ ਸੱਚੇ ਕੀ ਸਾਚੀ ਕਾਰ
0: ਆਦੇਸ਼ ਤਿਸੇ ਆਦੇਸ਼ ਆਦ ਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ
1: ਇੱਕ ਦੂ ਜੀਬੋ ਲੱਖ ਹੋਵੇ ਲੱਖ ਹੋਵੇ ਲੱਖ ਵੀਸ
0: ਲੱਖ ਲੱਖ ਗੇੜਾ ਆਖੀਏ ਏਕ ਨਾਮ ਜਗਦੀਸ਼
1: ਏ ਤਰਾਹ ਪਤ ਪਬੜੀਆਂ ਚੜੀਏ ਹੋਇਆ ਕੀਸ
0: ਸੁਣ ਗੱਲਾਂ ਆਕਾਸ਼ ਕੀ ਕੀਟਾ ਆਈ ਰੀਸ
1: ਨਾਨਕ ਨਦਰੀ

0: ਉਤੇ ਛੁਟੈ ਸੰਸਾਰ,
1: ਜਿਸ ਹੱਥ ਜੋਰ ਕਰ ਵੇਖੇ ਸੋਏ, ਨਾਨਕ ਉੱਤਮ ਨੀਚ ਨ ਕੋਏ,
0: ਰਾਤੀ ਰੁੱਤੀ ਚਿੱਥੀ ਵਾਰ, ਪਵਨ ਪਾਣੀ ਅਗਨੀ ਪਾਤਾਲ,
1: ਇਸ ਵੇ ਧਰਤੀ ਥਾਪ ਰੱਖੀ ਧਰਮ ਸਾਲ, ਤਿਸ ਵਿੱਚ ਜੀ ਜੁਗਤ ਕੇ ਰੰਗ, ਤਿਨ ਕੇ ਨਾਮ ਅਨੇਕ ਅਨੰਤ,
0: ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ,
1: ਜਿੱਥੇ ਸੋਹਣ ਪੰਚ ਪਰਵਾਨ, ਨਦਰੀ ਕਰੂ ਪਵੇ ਨਿਸ਼ਾਨ,
0: ਕੱਚ ਪਕਾਈ ਉਥੇ ਪਾਏ, ਨਾਨਕ ਗਇਆ ਜਾਪੈ ਜਾਏ,
1: ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਆਖੋ ਕਰਮ,
0: ਕੀਤੇ ਪਵਨ ਪਾਣੀ ਮੈਂ ਸੰਤਰ, ਕੀਤੇ ਕਾਨ ਮਹੇਸ,
1: ਕੀਤੇ ਬਰਮੇ ਘਾੜਤ ਘੜੀਏ ਰੂਪ ਕੇ ਵੇਸ,
0: ਕੀਤੀਆ ਕਰਮ ਭੂਮੀ ਮੇਰ, ਕੀਤੇ ਕੀਤੇ ਤੂੰ ਉਪਦੇਸ਼,
1: ਕੀਤੇ ਇੰਦ ਚੰਦ ਸੂਰ, ਕੀਤੇ ਕੀਤੇ ਮੰਡਲ ਦੇਸ,
0: ਕੀਤੇ ਸਿੱਧ ਬੁੱਧ ਨਾਥ, ਕੀਤੇ ਕੀਤੇ ਦੇਵੀ ਵੇਸ,
1: ਕੀਤੇ ਦੇਵ ਦਾਨਵ ਮੁੰਨ, ਕੀਤੇ ਕੀਤੇ ਰਤਨ ਸਮੁੰਦ,
0: ਕੀਤੀਆ ਖਾਣੀ ਕੀਤੀਆ ਬਾਣੀ, ਕੀਤੇ ਪਾਤ ਨਰਿੰਦ,
1: ਕੀਤੀਆਂ ਸੁਰਤੀ ਸੇਵ, ਕੀਤੇ ਨਾਨਕ ਅੰਤ ਨ ਅੰਤ,
0: ਗਿਆਨ ਖੰਡ ਮੈਂ ਗਿਆਨ ਪ੍ਰਚੰਡ, ਜਿਥੇ ਨਾਦ ਵਿਨੋਦ ਕੋਟ ਅਨੰਦ,
1: ਸਰਮ ਖਾਣ ਕੀ ਬਾਣੀ ਰੂਪ, ਜਿਥੇ ਘਾੜਤ ਘੜੀਏ ਬਹੁਤ ਅਨੂਪ,
0: ਕਾਕੀਆਂ ਗੱਲਾਂ ਕਥੀਆਂ ਨਾ ਜਾਏ, ਜੇ ਕੋ ਕਹੇ ਪਿਛੇ ਪੁਛਤਾਏ,
1: ਜਿਥੇ ਘੜੀਏ ਸੁਰਤ ਮਤ ਮਨ ਬੁੱਧ, ਜਿਥੇ ਘੜੇ ਸੁਰਾਂ ਸਿੱਧਾਂ।

0: ਸੱਚਾ ਮਨ ਸੋਏ,
1: ਸੱਚ ਖੰਡ ਬਸੇ ਨਿਰੰਕਾਰ, ਕਰ ਕਰ ਵੇਖੇ ਨਦਰ ਨਿਹਾਲ,
0: ਜਿਥੈ ਖੰਡ ਮੰਡਲ ਵਰ ਭੰਡ, ਜੇ ਕੋ ਕਥੈ ਤਾਂਤ ਨਾ ਅੰਤ,
1: ਜਿਥੇ ਲੋ ਲੋ ਆਕਾਰ, ਜਿਬ ਜਿਬ ਹੁਕਮ ਤਿਵੇ ਤਿਵ ਕਾਰ,
0: ਵੇਖੈ ਵਿਖਸੈ ਕਰ ਵਿਚਾਰ, ਨਾਨਕ ਕਥਨਾ ਕਰੜਾ ਸਾਰ,
1: ਜਤ ਪਹਾਰਾ ਧੀਰਜ ਸੁਨਿਆਰ, ਅਹਰਣ ਮਤ ਬੇਦ ਹਥਿਆ।

0: ਕਿਉਂ ਕਰ ਸਤਿਗੁਰ ਪ੍ਰਸਾਦ ਜਾਪ ਸ੍ਰੀ ਮੁਖ ਵਾਖ ਪਾਤਸ਼ਾਹੀ ਦਸਵੀਂ ਛਪੇ ਸੰਤਾ ਪ੍ਰਸਾਦ ਚੱਕਰ ਚੈਨ ਅਰ ਬਰਨ ਜਾਤ ਅਰ ਪਾਤ ਨੈਣ ਜੇ
1: ਰੂਪ ਰੰਗ ਰੇਖ ਭੇ ਕੋ ਕਹਿ ਨਾ ਸਕਤ ਕਹੇ
0: ਅਚਲ ਮੂਰਤ ਅਨੁਭਵ ਪ੍ਰਕਾਸ਼ਮ ਤੋਜ ਕਹੀ ਜੈ
1: ਕੋਟਿ ਨਿਰੰਜਨ ਸ਼ਾਹ ਉਸ਼ਾਹਣ ਗੜੀ ਜੈ
0: ਸਰ ਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਣ ਤਨ ਕਹਿਤ
1: ਸਭ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਨਤ ਸਮਤ ਪਛੰਗ ਪਿਆਤ ਛੰਦ
2: ਨਮਸਤੰ ਕਿਰਪਾਲ ਨਮਸਤੰ ਰੂਪੇ ਨਮਸਤੰ ਅਨੂਪੇ
1: ਨਮਸਤੰਗਾ ਪੇਖੇ ਨਮਸਤੰਗਾ ਲੇਖੇ ਨਮਸਤੰਗਾ ਕਾਏ ਨਮਸਤੰਗਾ ਜਾਏ
2: ਨਮਸਤੰਗੰਜੀ ਨਮਸਤੰਗ ਭੰਜੀ ਨਮਸਤੰਗਾ ਨਾਮੇ ਨਮਸਤੰਗਾ ਠਾਮੇ
1: ਨਮਸਤੰਗਾ ਕਰਮੰਗ ਨਮਸਤੰਗਾ ਧਰਮੰਗ ਨਮਸਤੰਗਾ ਨਾਮੰਗ ਨਮਸਤੰਗਾ ਧਾਮੰਗ
2: ਜੀਤੇ ਨਮਸਤੰਗ ਭੀਤੇ ਨਮਸਤੰਗਾ ਵਾਹੇ ਨਮਸਤੰਗਾ ਢਾਹੇ
1: ਨਮਸਤੰਗਾ ਨੀਲੇ ਨਮਸਤੰਗਾ ਨਾਦੇ ਨਮਸਤੰਗਾ ਛੇਦੇ ਨਮਸਤੰਗਾ ਗਾਤੇ
2: ਨਮਸਤੰਗੰਜੀ ਨਮਸਤੰਗ ਭੰਜੀ ਨਮਸਤੰਗ ਧਾਰੀ ਨਮਸਤੰਗਾ ਪਾਰੇ
1: ਨਮਸਤੰਗ ਸੋਏ ਕੈ ਨਮਸਤੰਗਾ

0: ਨਾਨਕ ਸੱਚ ਧਿਆਨ ਸੱਚ ਜੋ ਮਰਦਨ ਮੈਂ ਸੁਖਾਥਨ ਕੱਚ ਮਹੱਲਾ ਪਹਿਲਾ।
1: ਵੱਡੀ ਵਡਿਆਈ ਜਾਂ ਵੱਡਾ ਨਾਉਂ, ਵੱਡੀ ਵਡਿਆਈ ਜਾਂ ਸੱਚ ਨਿਆਉਂ, ਵੱਡੀ ਵਡਿਆਈ ਜਾਂ ਨਿਸ਼ਚਲ ਥਾਉਂ, ਵੱਡੀ ਵਡਿਆਈ ਜਾਣੇ ਅਲਾ, ਵੱਡੀ ਵਡਿਆਈ ਜਾਂ ਬੁੱਝੇ ਸਭ ਪਹਾਓ।

ਸਮਾਧ ਪਾਉਣੀ, ਸਮਾਧ ਪਾਣੀ, ਸਮਾਧਿ ਅਗਨੀ ਖੇਡਾ ਵਡਾਉਣੀ, ਸਮਾਧ ਧਰਤੀ ਸਮਾਧ ਖਾਣੀ, ਸਮਾਧ ਸਾਧ ਲੱਗੇ ਪ੍ਰਾਣੀ, ਸਮਾਧ ਸੰਯੋਗ, ਸਮਾਧ ਸੰਯੋਗ, ਸਮਾਧ ਭੁੱਖ, ਸਮਾਧ ਭੋਗ, ਸਮਾਧ ਸਿਫਤ, ਸਮਾਧ ਸਲਾਹ, ਸਮਾਧ ਦਿਲ, ਸਮਾਧ ਸਮਾਧ ਨੇੜੇ, ਸਮਾਧ ਦੂਰ, ਸਮਾਧ

ਖਾਣੀ ਸਜਾ ਸੋ ਮਜਾ ਨੇ ਨਾਨਕਾ ਆਸਰਾ ਮੇਰਾ ਜਨਤਾ ਨਾਨਕ ਜੰਦੂ ਪਾਏ ਕੈ ਸੰਭਾਲੇ ਸਭਨਾ ਜਿਨ ਕਰਦੇ ਕਰਨਾ ਕਿਆ ਚਿੰਤਾ ਬੇ ਕਰਨੀ ਦਾ ਸੋ ਕਰਤਾ ਚਿੰਤਾ ਕਰੇ ਜਿਨੂੰ ਪਾਏ ਜਗ ਤਿਸ ਜੁਆਰੀ ਸਵਸਥ ਸੇ ਤਿਸ ਦੀ ਭਾਣ ਪਾ ਕੇ

ਨੌ ਨਿਤ ਪ੍ਰਭ ਕੇ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੇ ਸਿਮਰਨ ਜਪਤਾ ਪੂਜਾ ਪ੍ਰਭ ਕੇ ਸਿਮਰਨ ਬਿਨਸੇ ਦੂਜਾ ਪ੍ਰਭ ਕੇ ਸਿਮਰਨ ਤੀਰਥ ਸ਼ਿਨਾਨੀ ਪ੍ਰਭ ਕੇ ਸਿਮਰਨ ਦੁਰਗਾ ਮਾਨੀ ਪ੍ਰਭ ਕੇ ਸਿਮਰਨ ਹੋਏ ਸੋ ਭਲਾ ਪ੍ਰਭ ਕੇ ਸਿਮਰਨ ਸੋ ਫਲ ਫਲਾ ਸੇ ਸਿਮਰੈ ਜਿਨੇ ਆਪ ਸਮਰਾਏ ਨਾਨਕ ਤਾ ਕੈ ਲਾਗੂ ਪਾਏ ਪ੍ਰਭ ਕਾ ਸਿਮਰਨ ਸਪਤੇ ਉੱਚਾ ਪ੍ਰਭ ਕੈ ਸਿਮਰਨ ਉਦਰੇ ਮੂਚਾ ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੂਜੈ ਪ੍ਰਭ ਕੈ ਸਿਮਰਨ ਸਭ ਕੇ ਸੂਜੈ ਪ੍ਰਭ ਕੈ ਸਿਮਰਨ ਨਾਹੀ ਜਮ ਤ੍ਰਾਸਾ ਪ੍ਰਭ ਕੈ ਸਿਮਰਨ ਪੂਰਨ ਆਸਾ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ

ਨਿਰੰਕਾਰਾ ਕਰ ਕਿਰਪਾ ਜਿਸਿਆ ਬੁਝਾਇਆ, ਨਾਨਕ ਗੁਰਮੁਖ ਹਰਿ ਸਿਮਰਨ ਤਿਨ ਪਾਇਆ ਸਲੋਕ। ਦੀਨ ਦਰਦ ਦੁੱਖ ਭੰਜਨਾ, ਘਟ ਘਟ ਨਾਥ ਅਨਾਥ, ਸ਼ਰਨ ਤੁਮਾਰੀ ਆਇਓ ਨਾਨਕੇ ਪ੍ਰਭ ਸਾਥ। ਅਸ਼ਟਪਦੀ ਜੈ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨੁਹਾ ਨਾਮ ਤੇਰਾ ਸੰਗ ਸਹਾਈ, ਜੈ ਮਹਾਂ ਭਿਆਨ ਦੂਤ ਜਮ ਦਲੈ, ਤੈ ਕੇਵਲ ਨਾਮ ਸੰਗ ਤੇਰਾ ਚਲੈ, ਜੈ ਮੁਸ਼ਕਲ ਹੋਵੇ ਅਤਿ ਭਾਰੀ, ਹਰਿ ਕੋ ਨਾਮ ਕਿਨ ਮਾਇ ਉਧਾਰੀ, ਅਨਕ ਪੁਨਾ ਚਰਨ ਕਰਤ ਨਹੀਂ ਤਰੈ, ਹਰਿ ਕੋ ਨਾਮ ਕੋ

ਹੋਏ। ਨਾਨਕ ਗੁਰਮੁਖ ਨਾਮ ਪਾਵੈ ਜਨ ਕੋਈ ਸਲੋਕ। ਬਹੁ ਸ਼ਾਸਤਰ ਬਹੁ ਸਿਮਰਤੀ ਭਿੱਖੈ ਸਰਬ ਟੰਡੋਲ, ਪੂਜਿਸ਼ ਨਾਹੀਂ ਹਰ ਹਰੇ। ਨਾਨਕ ਨਾਮ ਅਮੋਲ, ਅਸ਼ਟਪਦੀ ਜਾਪ ਤਪ ਗਿਆਨ ਸਭ ਧਿਆਨ, ਖੱਟ ਸ਼ਾਸਤਰ ਸਿਮਰਤ ਵਖਿਆਨ, ਯੋਗ ਅਭਿਆਸ ਕਰਮ ਧਰਮ ਕਿਰਿਆ, ਸਗਲ ਤਿਆਗ ਬਨ ਮੱਧੇ ਫਿਰਿਆ, ਅਨੇਕ ਪ੍ਰਕਾਰ ਕੀਏ ਬਹੁ ਜਤਨਾ, ਭੁੰਦਾ ਨਾ ਮੈਂ ਬਹੁ ਰਤਨਾ, ਸਰੀਰ ਕਟਾਇਆ ਹੋ ਮੈਂ ਕਰ ਰਾਤੀ, ਵਰਤ ਨੇਮ ਕਰੇ ਬਹੁ ਭਾਤੀ, ਨਹੀਂ ਤੁਲ ਰਾਮ ਨਾਮ ਵਿਚਾਰ, ਨਾਨਕ ਗੁਰਮੁਖ ਨਾਮ ਜਪੀਐ ਇੱਕ ਬਾਰ।

ਅਗਨ ਮਾਇਓਤ ਪੁਰਾਨ ਕਨਕ ਸਾਹਿਬ ਐਵਰ ਭੂਮ ਦਾਨ ਨਿਓਲੀ ਕਰਮ ਕਰੇ ਬਵਾਸਨ ਜੈਨ ਮਾਰਗ ਸੁੰਜ ਮਤ ਸਾਧਨ ਨਿਮ ਕ੍ਰਿਮ ਕਰ ਸ੍ਰੀ ਕਟਾਵੈ ਤੋ ਪੀਓ ਮੈਂ ਮੈਲ ਨਾ ਜਾਵੈ ਹਰ ਕੇ ਨਾਮ ਸਮ ਸਰ ਕ੍ਰਿਸ਼ਨ ਆਏ ਨਾਨਕ ਗੁਰਮੁਖ ਨਾਮ ਜਪਤ ਗਤ ਪਾਏ ਮਨ ਕਾਮਨਾ ਤੀਰ ਦੇਸ਼ ਉਟੈ ਗਰਭ ਭਗਵਾਨ ਨਾ ਮਨ ਤੇ ਉਟੈ ਸੋਚ ਕਰੇ ਦਿਨ ਸਰ ਰਾਤ ਮਨ ਕੀ ਮੈਲ ਨਾ ਤਨ ਤੇ ਜਾਤ ਇਸ ਦੇਹ ਕਬੋ ਸਾਧਨਾ ਕਰੈ ਮਨ ਦੇ ਕਬੂ ਨਾ ਬਿਖਿਆ ਟਰੈ ਜਲ ਤੋ ਵੈਭੋ ਦੇ ਅਨੀਤ ਸੁਦਕਾਂ ਏ ਕਾਚੀ ਭੀਤ ਮਨ ਹਰ ਕੇ ਨਾਮ ਕੀ ਮੈਂ ਮਾਯੂਚ ਨਾਨਕ ਨਾਮ ਮੁਦਰੇ ਪਤਤ ਬਹੁ ਮੂਚ ਬਹੁਤ ਸਿਆਣਪ ਜਮ ਕਪ ਹੋ ਵਿਆਪੈ ਅਨਕ ਜਤਨ ਕਰ ਤ੍ਰਿਸ਼ਨਾ ਧਰਾਪੈ ਪੇਕ ਅਨੇਕ ਅਗਨੀ ਬੁੱਝੈ ਕੋਟ ਪਾਵ ਦਰਗੈਨੀ ਸਿੱਜੈ ਛੂਟ ਸੁਨਾਈ ਉਪਿਆਲ ਮੋਹਿ ਵਿਆਪੇ ਮਾਇਆ ਜਾਲ ਅਵਰ ਕਰਤੂਤ ਸਗਲੀ ਜਮ ਡਾਨੈ ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੈ ਹਰ ਕਾ ਨਾਮ ਜਪ ਦੁਖ ਜਾਏ ਨਾਨਕ ਬੋਲੈ ਸਹਿਜ ਸੁਭਾਈ ਚਾਰ ਪਦਾਰਥ ਜੇ ਕੋ ਮੰਗੈ ਸਾਜਨਾ ਕੀ ਸੇਵਾ ਲਾਗੈ ਜੇ ਕੋ ਆਪਣਾ ਦੁੱਖ ਮਿਟਾਵੈ ਹਰ ਹਰ ਨਾਮ ਹਿਰਦੈ ਸਦ ਗਾਵੈ ਜੇ ਕੋ ਆਪਣੀ ਸੋਭਾ ਲੋ ਰਹਿ ਸਾ ਸੰਗੈ ਉਹ ਮੈਸ਼ੋਰ ਹੈ ਜੇ ਕੋ ਜਨਮ ਤੇ ਡਰੈ ਸਾਜਨਾ ਕੀ ਸਰਨੀ ਭਰੈ ਜਿਸ ਜਨ ਕੋ ਪ੍ਰਭਦਰਸ ਪਿਆਸਾ ਨਾਨਕ ਧਾਕੈ ਬਲਬਲ ਜਾਸਾ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾ ਸੰਗ ਜਾਕਾ ਮਿਟੇ ਬਿਮਾਨ ਆਪਸ ਕੋ ਜੋ ਜਾਣੇ ਨੀਚਾ ਸੋ ਗੁਣੀਏ ਸਭ ਤੇ ਉੱਚਾ ਜਾਕਾ ਮਨੋ ਸਭ ਗਿਰੀ ਨਾਰਾ ਨਾਮ ਤਿੰਨ ਘਟ ਘਟ ਚੀਨਾ ਮਨ ਆਪਣੇ ਤੇ ਬੁਰਾ ਮਿਟਾਨਾ ਪੇਖੇ ਸਗਲ ਸ੍ਰੇਸ਼ਟ ਸਾਜਨਾ ਸੁਖ ਦੁਖ ਜਮ ਸਮ ਜਨ ਸਮ ਦ੍ਰਿਸ਼ਟੇਤਾ ਨਾਨਕ ਪਾਪ ਪੁੰਨ ਲੇਪਾ ਨਿਰਤਨ ਕੋ ਤਾਂ ਤੇਰੋ ਨਾਉਣ ਥਾਵੇ ਕੋ ਨਾ ਤੇਰਾ ਥਾਂ ਨਿਮਾਣੇ ਕੋ ਪ੍ਰਭ ਤੇਰੋ ਮਾਣ ਸਗਲ ਕਟਾ ਕੋ ਦੇਵੋ ਦਾਨ ਕਰਨ ਕਰਾਵਣਾਰ ਸੁਆਮੀ ਸਗਲ ਕਟਾ ਕੇ ਅੰਤਰ ਜਾਮੀ ਆਪਣੀ ਗਤ ਮਿਤ ਜਾਨੂ ਆਪੇ ਆਪਣ ਸੰਗਾ ਪ੍ਰਭ ਰਾਤੇ ਤੁਮਰੀ ਸਤ ਤੁਮ ਤੇ ਹੋਏ ਨਾਨਕ ਅਪਣ ਜਾਨ ਸਕੋਏ ਸਰਬ ਧਰਮ ਮੈਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਰਿਆ ਸਗਲ ਉਦਮ ਮੈਂ ਉਦਮ ਭਲਾ ਹਰ ਕਾ ਨਾਮ ਜਪੋ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸਮ ਰਸਨ ਬਖਾਣੀ ਸਗਲ ਥਾਨ ਤੇ ਉੱਤਮ ਥਾਨ ਨਾਨਕ

ਰਮਈਆ ਕੇ ਗੁਣ ਚੇਤ ਪ੍ਰਾਣੀ ਕਵਣ ਮੂਰਤੇ ਕਮ ਦਿਸਟਾਨੀ ਜਿਨ ਤੂੰ ਸਾਜ ਸਵਾਰ ਸਿਗਾਰਿਆ ਅਗਰ ਬਗਨ ਮੈਂ ਜਿਨੇ ਉਭਾਰਿਆ ਬਾਰ ਵਿਵਸਥਾ ਤੁਝੇ ਪਿਆਰੇ ਦੂਧ ਭਰ ਜੋਬਨ ਭੋਜਨ ਸੁਖ ਸੂਦਾ ਬਿਰਧ ਪਿਆਉ ਪ੍ਰਸਾਦ ਸਹਿਣਾ ਮੁਕੇ ਪਿਆਉ ਬੈਠ ਕਹੋ ਦੈਨ ਇੰਦਰ ਗੁਣ ਗੁਣ ਕਛੂਨਾ ਬੂਝੈ ਬਖਸ਼ ਲਿਓ ਤੋਂ ਨਾਨਕ ਸੀਜੈ ਜੇ ਪ੍ਰਸਾਦ ਧਾਰ ਉੱਪਰ ਸੁਖ ਬਸੈ ਸੁਤ ਪ੍ਰਾਤ ਮੀਤ ਬੰਤਾ ਸੰਗਤ ਸਹਿ ਜੇ ਪ੍ਰਸਾਦ ਪੀਵੈ ਸੀਤਲ ਜਲਾ ਸੁਖਦਾਈ ਪਾਉਣ ਭਾਵ ਕਮਲਾ ਜੇ ਪ੍ਰਸਾਦ ਭੋਗੇ ਸਭ ਰਸਾ ਸਗਲ ਸਮਗਰੀ ਸੰਗ ਸਾਥ ਬਸਾ ਦੀਨੇ ਅਸਤ ਭਾਵ ਕਰਨੇ ਤੇ ਰਸਨਾ ਤਿਸੇ ਤਿਆਗ ਗਬਰ ਸੰਗ ਰਚਨਾ ਐਸੇ ਦੋਖ ਮੂੜ ਅੰਧ ਵਿਆਪੇ ਨਾਨਕ ਦਿਓ ਪ੍ਰਭ ਆਪੇ ਆਦੰਤ ਜੋ ਰੱਖਣ ਹਾਰ ਤੇ ਸਿਉਂ ਪ੍ਰੀਤ ਨ ਕਰਿਆ ਗੁਵਾਰ ਜਾਂ ਕਿ ਸੇਵਾ ਨਵ ਨਿਧ ਪਾਵੈ ਤਾਂ ਸਿਉਂ ਮੂੜਾ ਮਨ ਨਹੀਂ ਲਾਵੈ ਜੋ ਠਾਕੁਰ ਸਦ ਸਦਾ ਹਜੂਰੇ ਤੱਕ ਬੰਦਾ ਜਾਣ ਤਦੂਰੇ ਜਾ ਕੀ ਟਹਿਲ ਪਾਵੈ ਦਰਗਹਿ ਮਾਨ ਤੇ ਸਹਿਬ ਵਿਸਾਰੈ ਮੁਗਧ ਜਾਣ ਸਦਾ ਸਦਾ ਭੁੱਲਣਾਰ ਨਾਨਕ ਰੱਖਣਾਰ ਭਾਰਤ ਹੁੰਦਿਆ ਘੋਡੀ ਸੰਗ ਰਚੈ ਸਾਚ

ਨਾਮ ਹੈ ਪਤ ਜਾਇ ਅਸ਼ਟਬਦੀ ਦਸ ਬਸੂਲੇ ਪਾਛੇ ਪਾਵੈ ਇੱਕ ਬਸ ਕਾਰਨ ਬਿਖੋਟ ਗਵਾਵੈ ਇੱਕ ਬਿਨਾਂ ਦੇ ਦਸ ਵੀ ਹਿਰ ਲਏ ਤੂੰ ਮੂੜਾ ਕੋ ਕਹਾਂ ਕਰੇ ਜਿਸ ਟਾਕਰ ਸਿਉ ਨਾਹੀਂ ਚਾਰਾ ਤੱਕ ਕੀਜੈ ਸਦ ਨਮਸਕਾਰਾ ਜਾਕੈ ਮਨ ਲਾਗ ਆਪਣਾ ਮਿੱਠਾ ਸਰਬ ਸੁਖਤਾ ਮਨ ਉਠਾ ਜਿਸਨੇ ਆਪਣਾ ਹੁਕਮ ਮਨਾਇਆ ਸਰਬ ਸੁਖ ਨਾਨਕ ਤਿਨ ਪਾਇਆ ਅਗਣਤ ਸਾਹ ਆਪਣੀ ਦੇ ਰਾਸ ਖਾਤ ਪੀਤ ਵਰਤੈਣ ਦੋ ਲਾਸ ਆਪਣੀ ਮਾਨ ਕਿਸ਼ ਬਹੁ ਰਸਾਲੇ ਅਗਿਆਨੀ ਮਨ ਰੋਸ ਕਰੇ ਆਪਣੀ ਪ੍ਰਤੀ ਤਾਪੀਕ ਹੋਵੈ ਬਹੁ ਰੁਸਕਾ ਵਿਸ਼ਵਾਸ ਨਾ ਹੋਵੈ ਜਿਸ ਕੀ ਬਸਤ ਸਾਗਰ ਆਖਿਆ ਪ੍ਰਭ ਕੀ ਆਗਿਆ ਮਨ ਹੈ ਮਾਥੇ ਉਸ ਤੇ ਚੌਕਣ ਕਰੇ ਨਿਹਾਲ ਨਾਨਕ ਸਾਹਿਬ ਸਦਾ ਦਿਆਲ ਭਾਂਤ ਮਾਇਆ ਕੇ ਹੇਤ ਸਰ ਪਰ ਹੋਵਤ ਜਾਨ ਅਨੇਤ ਬਿਰਖੀ ਸਾਇਆ ਸੋ ਰੰਗਲਾਵਿਆ ਉਹ ਬਿਨ ਸਹਿਓ ਮਨ ਪਛਤਾਵਿਆ ਜੋ ਦਿਸੈ ਸੋ ਚੱਲਣ ਹਾਰ ਲਪਟਰੋ ਧਿਆਨ ਅੰਧਾਰ ਬਟਾਊ ਸੋ ਜਲਾਵੈ ਨੇ ਤੱਕ ਵਾਤ ਨਾ ਵੈ ਕਿਹ ਮਨਰ ਕੇ ਨਾਮ ਕੀ ਪ੍ਰੀ ਸੁਖਦਾਈ ਕਰ ਕਿਰਪਾ ਨਾਨਕਾ ਪਲੈ ਲਾਈ ਮਿੱਥਿਆ ਧਨ ਧਨ ਕੁਟੰਬ ਸੁਭਾਇਆ ਮਿਥਿਆ ਮੈਂ ਮਮਤਾ ਮਾਇਆ ਮਿਥਿਆ ਰਾਜੋਪਨ ਤਨ ਮਾਲ ਮਿਥਿਆ ਕਾਮ ਕ੍ਰੋਧ ਬਿਗਰਾਲ ਮਿਥਿਆ ਰੱਥ ਅਸਤੀ ਅਸਵੈ ਬਸਤਰਾ ਮਿਥਿਆ ਰੰਗ ਸੰਗ ਮਾਇਆ ਭੇਖਸਤਾ ਮਿਥਿਆ ਧਰੋ ਮੋਹ ਅਭਿਮਾਨ ਮਿਥਿਆ ਆਪ ਸੁਪ੍ਰਕਿਰਤ ਗੁਮਾਨ ਅਸਤਰ ਪ੍ਰਸਾਦ ਕੀ ਸਰਣ ਨਾਨਕ ਜਪ ਜਪ ਜੀਵੈ ਹਰ ਕੇ ਚਰਨ ਮਿਥਿਆ ਸਰਵਣ ਪਰ ਨਿੰਦਾ ਸੁਣੈ ਮਿਥਿਆ ਸਤਪਰਦਰ ਕੋਹਰੈ ਮਿਥਿਆ ਨੇਤਰ ਪੀੜਤ ਪਰਤਰੈ ਰੁਪਾਦ ਮਿਥਿਆ ਰਸਨਾ ਭੋਜਨ ਸਵਾਦ ਮਿਥਿਆ ਚੰਨ ਪਰ ਬੇਕਾਰ ਗੁਧਾਵੈ ਮਿਥਿਆ ਮਨ ਪਰ ਲੋਭ ਲੁਭਾਵੈ ਮਿਥਿਆ ਤਨੀ ਪਰ ਉਪਕਾਰਾ ਮਿਥਿਆ ਬਸ ਲੇਤ ਬੇਕਾਰਾ ਬਿਨ ਬੁਝੇ ਮਿਥਿਆ ਸਭ ਭਏ ਸਫਲ ਦੇ ਨਾਨਕਾਰਾ ਨਾਮ ਲਏ ਬਿਰਥੀ ਸਾਖਤ ਕੀ ਅੱਜ ਆਰ ਜਾ ਸਜ ਬਿਨਾ ਕਿਉ ਵਸੂ ਚਾ ਬਿਰਥਾ ਨਾਮ ਬਿਨਾ ਤਨ ਅੰਧ ਮੁਖਾਵਤਾ ਕੈ ਦੁਰਗੰਧ ਬਿਨ ਸਿਮਰਨ ਰਹਿਣ ਬਿਰਥਾ ਬਿਹਾਏ ਮੇਘ ਬਿਨਾ ਜੋ ਕੀਤੀ ਜਾਏ ਗੋਬਿੰਦ ਭਜਨ ਬਿਨ ਬਿਰਥੀ ਸਭ ਕਾਮ ਜਿਉਂ ਕਿਰਪਨ ਕੇ ਨਿਰਾਰਥ ਦਾਮ ਧਨ ਧਨ ਤੇ ਜੰਜੇ ਕਟ ਬਸਿਓ ਹਰਨਾ ਨਾਨਕ ਤਾਕੈ ਬਲ ਬਲ ਜਾਉ ਰੈਤਾਵਰ ਕਸ਼ਵਰ ਕਮਾਵਤ ਮਨੀ ਪ੍ਰੀਤ ਮੁਖ ਕੰਡ ਲਾਵਤ ਜਨ ਹਰ ਪ੍ਰਭੂ ਪ੍ਰਭੀਨ ਬਾਰ ਪੇਖ ਨ ਕਾਹੂੰ ਭੀਨ ਔਰ ਉਪਦੇਸ਼ ਆਪ ਨ ਕਰੈ ਆਪਦ ਜਾਪਦ ਜਨਮੈ ਮਰੈ ਜਿਸ ਕੇ ਅੰਤਰ ਬਸੈ ਨਿਰੰਕਾਰ ਤਿਸ ਕੀ ਸੀਕ ਤਰੈ ਸੰਸਾਰ ਜੋ ਤੁਮ ਭਾਨੇ ਤਿੰਨ ਪ੍ਰਭ ਜਾਤਾ ਨਾਨਕ ਕੁੰਜਨ ਚਰਨ ਪ੍ਰਾਤਾ ਕਰੋ ਬੇਨਤੀ ਭਾਰ ਬ੍ਰਹਮ ਸਭ ਜਾਣੈ ਆਪਣਾ ਕੀ ਆਪੇ ਮਾਨੈ ਆਪੇ ਆਪ ਆਪ ਕਰਤਨ ਬੇਰਾ ਕਿਸੇ ਦੂਰ ਜਨਾਵਤ ਕਿਸੇ ਬੁਝਾਵਤ ਨੇਰਾ ਉਪਾਵ ਸਿਆਣ ਸਭ ਤੇ ਰਹਿਤ ਸਭ ਕੀ ਜਾਣਿਆ ਤੁਮ ਕੀ ਰਹਿਤ ਜਿਸ ਭਾਵੈ ਤਿਸ ਲੈ ਲੜ ਲਾਏ ਤੰਤਰ ਅੰਤਰ ਅਸਮਾਏ ਸੋ ਸੇਵਕ ਜਿਸ ਕਿਰਪਾ ਕਰੀ ਨਿਮਕ ਨਿਮਕ ਜਪ ਨਾਨਕ ਹਰੀ ਸਲੋਕ ਕਾਮ ਕਰੋ ਦਰ ਲੋ ਮੋਹ ਬਿਨ ਸਚਾਇਆ ਮੇਵ ਨਾਨਕ ਪ੍ਰਭ ਸ਼ਰਨਾਗਤੀ ਕਰ ਪ੍ਰਸਾਦ ਗੁਰਦੇਵ ਅਸ਼ਟਪਦੀ ਜੇ ਪ੍ਰਸ਼ਾਦ ਸ਼ਕਤੀ ਅੰਮ੍ਰਿਤ ਖਾਏ ਤਿਸਟਾ ਗੁਰੂ ਗੁਰਖ ਮਨਮਾਏ ਜੇ ਪ੍ਰਸਾਦ ਸੁਗੰਧ ਤਨ ਲਾਵੈ ਤਿਸ ਕੁਸਿਰ ਨੂੰ ਪਰਮਗਤ ਪਾਵੈ ਜੇ ਪ੍ਰਸਾਦ ਬਸੈ ਸੁਖ ਮੰਦਰ ਤਿਸੈ ਧਿਆ ਸਦਾ ਮਨਿੰਦਰ ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਅਠ ਪੈਰ ਸਿਮਰੋ ਤਿਸ ਰਸਨਾ ਜੇ ਪ੍ਰਸਾਦ ਰੰਗ ਰਸ ਭੋਗ ਉਹਨਾਂ ਨੂੰ ਸਦਾ ਧਿਆਈ ਅਤੇ ਅਮਣ ਯੋਗ ਜੇ ਪ੍ਰਸਾਦ ਪਾਠ ਪਟੰਬਰ ਹੰਢਾਵੈ ਤਿਸੈ ਤਿਆਗ ਤਬਰ ਲੁਭਾਵੈ ਜੇ ਪ੍ਰਸਾਦ ਸੁਖ ਸੇ ਸੁਜੈ ਮਨ ਅਠ ਪੈਰ ਤਾਕਾ ਜਸ ਗਾਵੀ ਜੈ ਜੇ ਪ੍ਰਸਾਦ ਤੁ ਸਭ ਕੋ ਮਨ ਹੈ ਮੁਕਤਾ ਕੋ ਜਸ ਰਸਨ ਬਖਾਨੈ ਜੇ ਪ੍ਰਸਾਦ ਤੁਰ ਰਹਿਤਾ ਧਰਮ ਮਨ ਸਦਾ ਧਿਆਈ ਕੇਵਲ ਪਾਰ ਬ੍ਰਹਮ ਪ੍ਰਭ ਜੀ ਜਪ ਦਰਗੈ ਮਨ ਪਾਵੈ ਨਾਨਕ ਪਾਸੇਤੀ ਕਰ ਜਾਵੈ ਜੇ ਪ੍ਰਸਾਦ ਰੋ ਕੰਚਨ ਦੇਹੀ ਲਿਵਲਾਵੋ ਤੁਸ ਰਾਮ ਸੁਨੇਹ ਜੇ ਪ੍ਰਸਾਦ ਤੇਰਾ ਉਲਾ ਰਹਿਤ ਮਨ ਸੁਖ ਪਾਵੋ ਹਰ ਹਰ ਜਸ ਕਹਿਤ ਜੇ ਪ੍ਰਸਾਦ ਸਹਿਰੇ ਸਗਲ ਸਦਰ ਢਾਕ ਕੇ ਮਨ ਸਰਨੀ ਪ੍ਰਭਨਾ ਗੁਰੂ ਰਪਤਾ ਕੈ ਜੇ ਪ੍ਰਸਾਦ ਤੁਝ ਕੋ ਨਾ ਪਹੁੰਚੈ ਮਨ ਸਾਹ ਸਾਹ ਸਿਮਰੋ ਪ੍ਰਭੂਚੇ ਜੇ ਪ੍ਰਸਾਦ ਪਾਏ ਦੁਰਲਭ ਦੇ ਨਾਨਕ ਤਾਂ ਕੀ ਭਗਤ ਕਰੇ ਜੇ ਪ੍ਰਸਾਦਾ ਭੂਖਣ ਪੈ ਰੀਜੈ ਮਨ ਤੇ ਸਿਮਰਤ ਗਵਾਲ ਸਕੀਜੈ ਜੇ ਪ੍ਰਸਾਦ ਆਸਾਸਤੋ ਸਵਾਰੀ ਮਨ ਤਿਸ ਪ੍ਰਭ ਕੋ ਕਬੂਨਾ ਵਿਸਾਰੀ ਜੇ ਪ੍ਰਸਾਦ ਬਾਗ ਮਿਲਕ ਧਨਾ ਰਾਗ ਪ੍ਰਭ ਆਪਣੇ ਮਨਾ ਜਿਨ ਤੇਰੀ ਮਨਬਣਤ ਬਣਾਈ ਉਰਤ ਬੈਠ ਸਭ ਤੇ ਸਹਿ ਧਿਆਈ ਤੇ ਸਹਿ ਤੇ ਅਜੇ ਇੱਕ ਅਲੱਖ ਆਈ ਹਾਂ ਨਾਨਕ ਤੇਰੀ ਰੱਖੈ ਜੇ ਪ੍ਰਸਾਦ ਕਰੇ ਪੁਨਬੋਧਾਨ ਮਨ ਅਠ ਪੈਰ ਕਰ ਤਿਸਕਾ ਧਿਆਨ ਜੇ ਪ੍ਰਸਾਦ ਤੂੰ ਆਚਾਰ ਵਿਵਹਾਰੀ ਤਿਸ ਪ੍ਰਭ ਕੋ ਸਾਸ ਸਾਸ ਚਿਤਾਰੀ ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰ ਸਦਾ ਅਨੂਪ ਜੇ ਪ੍ਰਸਾਦ ਤੇਰੀ ਨੀਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ ਜੇ ਪ੍ਰਸਾਦ ਤੇਰੀ ਪਤਰਾ ਹੈ ਗੁਰੂ ਪ੍ਰਸਾਦ ਨਾਨਕ ਦਸ ਕਹਿ ਜੇ ਪ੍ਰਸਾਦ ਸੁਣੇ ਕਰਨ ਨਾਦ ਜੇ ਪ੍ਰਸਾਦ ਵੇਖਿਆ ਬਿਸਮਾਦ ਜੇ ਪ੍ਰਸਾਦ ਬੋਲਿਆ ਅੰਮ੍ਰਿਤ ਰਸਨਾ ਜੇ ਪ੍ਰਸਾਦ ਸੁਖ ਸਹਿ ਜੇ ਬਸਨਾ ਜੇ ਪ੍ਰਸਾਦ ਅਸਤ ਕਰ ਚਲਾ ਜੇ ਪ੍ਰਸਾਦ ਸੰਪੂਰਨ ਫਲ ਹੈ ਜੇ ਪ੍ਰਸਾਦ ਪਰਮਗਤ ਭਾਵੈ ਜੇ ਪ੍ਰਸਾਦ ਸੁਖ ਸਹਿ ਸਮਾਵੈ
ऐसा प्रत्याग कत लागो गुरु प्रसाद नानक मन जागो जे प्रसाद तू प्रगट संसार तिस प्रभु को मूल ना मनो विसार जे प्रसाद तेरा प्रताप रे मन मूर्त दा को जाप जे प्रसाद तेरे कार्य पूरे तिस जन मन सदा हजूरे जे प्रसाद तू पावै साच रे मन मेरे तू तां सो राच जे प्रसाद सब की गत होए नानक जाप जपे जप सोए आप जपाए जप सुनाओ आप गुआ स्वर गुण गाओ प्रभु कृपा ते प्रगास प्रभु दया ते कमल विकास प्रभु सो प्रसन्न बसे मन सोए प्रभु दया ते मत तुम होए सर्वधान प्रभु तेरी मैं आपो कछु न किनू लै आ जित जित लावो तित लगे हर नाथ।

ਸਾਜਨ ਕੀ ਹੈ ਚਰਜ ਕਥਾ ਅਸ਼ਟਪਦੀ ਸਾਧਕ ਸੰਗ ਮੁਖੁਜਲ ਹੋ ਤੋ ਸਤਸੰਗ ਮਲਸਲੀ ਹੋ ਤੋ ਸਤਿਕ ਸੰਗ ਮਿਟਿਆ ਬਮਾਨ ਹੋ ਸਤਿਕ ਸੰਗ ਪ੍ਰਗਟੇ ਸੋ ਗਿਆਨ ਹੋ ਸਤਿਕ ਸੰਗ ਬੁਝੇ ਪ੍ਰਭ ਨੇਰਾ ਸਤਸੰਗ ਸਬੋਧਨ ਮੇਰਾ ਸਤਸੰਗ ਪਾਏ ਨਾਮ ਰਤਨ ਹੋ ਸਤਿਕ ਸੰਗ ਇੱਕ ਉੱਪਰ ਜਤਨ ਸਾਧਕੀ ਮਹਿਮਾ ਪਰ ਨੇ ਕੌਣ ਪ੍ਰਾਣੀ ਨਾਨਕ ਸਤਿਕ ਸੋਭਾ ਬ੍ਰਹਮਾ ਸੁਮਾਣੀ ਸਤਿਕ ਸੰਗ ਗੋਚਰ ਮਿਲਿਆ ਸਤਿਕ ਸੰਗ ਸਦਾ ਪ੍ਰਫੁੱਲ ਹੈ ਸਤਿਕ ਸੰਗ ਆਵੈ ਬਸ ਪੰਚਾ ਸਤਸੰਗ ਅੰਮ੍ਰਿਤ ਰਸ ਪੁੰਚਾ ਸਤਸੰਗ ਹੋਏ ਸਭ ਕੀ ਰੇਨ ਸਤਿਕ ਸੰਗ ਮਨੋਰ ਬਹਿਨ ਸਤਿਕ ਸੰਗ ਨਾ ਖਤਮ ਧਾਵੈ ਸਤਿਕ ਸੰਗ ਸਿਤ ਮਨ ਪਾਵੈ ਸਤਿਕ ਸੰਗ ਮਾਇਆ ਤੇ ਭਿੰਨ ਸਤਸੰਗ ਨਾਨਕ ਪ੍ਰਭ ਸੋ ਪ੍ਰਸੰਨ ਸਤਸੰਗ ਦੁਸ਼ਮਣ ਸਮੀਤ ਸਤਿਗੁਰ ਸੰਗ ਮਾਪਨੀਤ ਸਤਸੰਗ ਕਿਸੋ ਨੇ ਬੈਰ ਸਤਿਕ ਸੰਗ ਨਾ ਵੀ ਗਫੈਰ ਸਤਿਕ ਸੰਗ ਨਾ ਹੀ ਕਮੰਦਾ ਸਤਸੰਗ ਜਾਨੇ ਪਰਮਾਨੰਦਾ ਸਤਿਕ ਸੰਗ ਨਾ ਹੀ ਉਤਾਪ ਸਤਿਕ ਸੰਗ ਤੇਰੇ ਸਭ ਆਪ ਆਪੇ ਜਾਣੇ ਸਾਧ ਬਡਾਈ ਨਾਨਕ ਸਾਧ ਪ੍ਰਭੂ ਬਣੇ ਆਈ ਸਤਿਕ ਸੰਗ ਨਾ ਕਦੂ ਧਾਵੈ ਸਤਿਕ ਸੰਗ ਨਾ ਕਬੂ ਧਾਵੈ ਸਤਿਕ ਸੰਗ ਸਦਾ ਸੁਖ ਪਾਵੈ ਸਤਸੰਗ ਬਸਤਾ ਗੋਚਰ ਲੈ ਸਤਿਗੁਰ ਸੰਗ ਜਰ ਸਹਿ ਸਤਿਕ ਸੰਗ ਬਸੇ ਤਨ ਉੱਚੈ ਸਤਿਗੁਰ ਸੰਗ ਮਹਿਲ ਪਹੁੰਚੈ ਸਾਧਕ ਸੰਗ ਦੜੇ ਸਭ ਧਰਮ ਸਤਿਕ ਸੰਗ ਕੇਵਲ ਪਾਰ ਬ੍ਰਹਮ ਸਤਿਕ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕਹਿ ਕੁਰਬਾਨ ਸਤਿਕ ਸੰਗ ਸਭ ਕੁਲ ਉਧਾਰ ਹੈ ਸਤਸੰਗ ਸਭ ਜਿਮਿਤ ਕੁਟੰਬ ਨਿਸਤਾਰ ਹੈ ਸਾਧੂ ਕਹਿ ਸੰਗ ਸੋਤਨ ਪਾਵੈ ਜਿਸ ਧੰਨ ਤੇ ਸਭ ਕੋ ਵਰਸਾਵੈ ਸਾਧ ਸੰਗ ਧਰਮ ਰਾਇ ਕਰੇ ਸੇਵਾ ਸਤਿਕ ਸੰਗ ਸੋਭਾ ਸੁਰਦੇਵਾ ਸਾਧੂ ਕੇ ਸੰਗ ਪਾਪ ਲਾਇਨ ਸਾਧ ਸੰਗ ਅੰਮ੍ਰਿਤ ਗੁਣ ਗਾਇਨ ਸਾਧਕ ਸੰਗ ਸਰਬਥਾਨ ਕੰਮ ਨਾਨਕ ਸਾਧ ਕੇ ਸੰਗ ਸਫਲ ਜਨਮ ਸਾਧਕ ਸੰਗ ਨਾ ਕਿਸ਼ਕ ਹਾਲ ਦਰਸ਼ਨ ਪੇੜ ਤੋਂ ਨਿਆਲ ਸਾਧਕ ਸੰਗ ਲੂਕਤ ਹਰੈ ਸਾਧਕ ਸੰਗ ਨਰਕ ਪਰ ਹਰੈ ਸਾਧਕ ਸੰਗ ਇਹਾਂ ਉਹ ਸੁਹੇਲਾ ਸਾਧ ਸੰਗ ਬਿਸ਼ਰਾ ਤਰ ਮੇਲਾ ਜੋ ਇੱਛਾ ਸੋਈ ਵਲ ਪਾਵੈ ਸਾਧਕ ਸੰਗ ਬਿਰਥਾ ਜਾਵੈ ਪਾਰ ਬ੍ਰਹਮ ਸਾਧ ਰਿਤ ਬਸੈ ਨਾਨਕ ਉਦਰੇ ਸਾਧ ਸੁਣ ਰਸੈ ਸਾਧਕ ਸੰਗ ਸੁਨਵਰ ਨਾਉ ਸਾਧ ਸੰਗ ਹਰਕੇ ਗੁਣ ਗਾਉ ਸਾਧਕ ਸੰਗ ਨਾ ਮਨ ਤੇ ਬਿਸਰੈ ਸਾਧ ਸੰਗ ਸਰਪਣ ਨਿਸਤਰੈ ਸਾਧਕ ਸੰਗ ਲਗੇ ਬ੍ਰਹਮ ਮੀਠਾ ਸਾਧੂ ਕੇ ਸੰਗਟ ਕਢੀਠਾ ਸਾਧ ਸੰਗ ਪਏ ਆਗਿਆਕਾਰੀ ਸਾਧ ਸੰਗਤ ਪਈ ਹਮਾਰੀ ਸਾਧਕ ਸੰਗ ਮਿਟੇ ਸਭ ਰੋਗ ਨਾਨਕ ਸਤਿ ਪੇਟੇ ਸੰਯੋਗ ਸਤਿਗੀ ਮਾਮਾ ਵੇਦਨਾ ਜਾਣੈ ਜੇ ਤਾਂ ਸੁਣੇ ਦਿੱਤਾ ਬਖਿਆਨੈ ਸਤਿਗੀ ਉਪਮਾ ਤੇ ਗੁਣ ਤੇ ਦੂਰ ਸਤਿਗੀ ਉਪਮਾ ਰਹੀ ਭਰਪੂਰ ਸਾਧਕੀ ਸੋਭਾ ਕਨਾਈ ਅੰਤ ਸਤਿਗ ਸੋਭਾ ਸਦਾ ਬੇਅੰਤ ਸਾਧਕ ਸੋਭਾ ਉੱਚੀ ਸਾਧਕ ਸੋਭਾ ਮੂਚ ਤੇ ਮੂਚੀ ਸਾਧਕੀ

ਮਨ ਸਾਚਾ ਮੁਖ ਸਾਚਾ ਸੋਈ ਔਰ ਅਪੇਖੇ ਇਕ ਸਬਿਨ ਕੋਈ, ਨਾਨਕੇ ਲੱਛਣ ਬ੍ਰਹਮ ਗਿਆਨੀ ਹੋਈ। ਅਸ਼ਟਪਦੀ ਬ੍ਰਹਮ ਗਿਆਨੀ ਸਦਾਂਦਰ ਲਏ ਜਸ ਜਲ ਮੈਂ ਕਮਲਾ ਲਏ, ਬ੍ਰਹਮ ਗਿਆਨੀ ਸਦਾਂਦਰ ਦੋਖ ਜੈ ਸਸੂਰ ਸਰਬ ਗੁਰ ਸੋਖ, ਬ੍ਰਹਮ ਗਿਆਨੀ ਕੈ ਦ੍ਰਿਸ਼ ਸਮਾਨ ਜੈ ਸੇ ਰਾਜ ਰੰਕੂ ਲਾਗੈ ਤੁਲ ਪਵਾਨ। ਬ੍ਰਹਮ ਗਿਆਨੀ ਕੇ ਧੀਰ ਜੇ ਕਲ ਜੋ ਵਸੁਧਾ ਕਹੂ ਖੋਦੈ ਕਹੂ ਚੰਦਨ ਲੇਪ, ਬ੍ਰਹਮ ਗਿਆਨੀ ਕਹਿ ਗੁਨਾਹ ਉਹਨਾਂ ਨੂੰ ਜੋ ਪਾਵਕਾ ਸਹਿ ਸੁਭਾਉ। ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮੈਲ ਨਾ ਲਾਗੇ ਜਲਾ, ਬ੍ਰਹਮ ਗਿਆਨੀ ਕੇ ਮਨੋ ਪ੍ਰਗਾਸ ਜੈਸੇ ਤਾਰੂ ਪਰ ਆਕਾਸ, ਬ੍ਰਹਮ ਗਿਆਨੀ ਕੇ ਮਿੱਤਰ ਸਤਰ ਸਮਾਨ, ਬ੍ਰਹਮ ਗਿਆਨੀ ਕੇ ਨਾਹੇ ਅਭਿਮਾਨ। ਬ੍ਰਹਮ ਗਿਆਨੀ ਉੱਚੀ ਉੱਚਾ ਮਨ ਆਪਣੇ ਸਭ ਤੇ ਨੀਚਾ, ਬ੍ਰਹਮ ਗਿਆਨੀ ਸਿਜਨ ਪਏ ਨਾਨਕ ਗਿਆਨ ਪ੍ਰਭਾਵ ਕਰੇ, ਬ੍ਰਹਮ ਗਿਆਨੀ ਸਹਿਲ ਕਿਰੀਨਾ ਤਮਰਸ, ਬ੍ਰਹਮ ਗਿਆਨੀ ਚੀਨਾ, ਬ੍ਰਹਮ ਗਿਆਨੀ ਕੀ ਸਭ ਉੱਪਰ ਮਾਇਆ, ਬ੍ਰਹਮ ਗਿਆਨੀ ਤੇ ਕੁਛ ਬੁਰਾ ਨਾ ਭਾਇਆ। ਬ੍ਰਹਮ ਗਿਆਨੀ ਸਦਾ ਸਮਦਰਸੀ, ਬ੍ਰਹਮ ਗਿਆਨੀ ਦਸਤ ਅੰਮ੍ਰਿਤ ਬਰਸੀ, ਬ੍ਰਹਮ ਗਿਆਨੀ ਬੰਧਨ ਤੇ ਮੁਕਤਾ, ਬ੍ਰਹਮ ਗਿਆਨੀ ਕੇ ਨਿਰਮਲ ਯੁਗਤਾ, ਬ੍ਰਹਮ ਗਿਆਨੀ ਕੇ ਭੋਜਨ ਗਿਆਨ ਨਾਨਕ, ਬ੍ਰਹਮ ਗਿਆਨੀ ਕੇ ਬ੍ਰਹਮ ਧਿਆਨ, ਬ੍ਰਹਮ ਗਿਆਨੀ ਏਕ ਉਪਰਾਸ, ਬ੍ਰਹਮ ਗਿਆਨੀ ਕੇ ਨਹੀਂ ਵਿਨਾਸ, ਬ੍ਰਹਮ ਗਿਆਨੀ ਕੇ ਗਰੀਬੀ ਸਮਾਹ, ਬ੍ਰਹਮ ਗਿਆਨੀ ਪਰ ਉਪਕਾਰ ਉਮਾਹਾ, ਬ੍ਰਹਮ ਗਿਆਨੀ ਕੇ ਨਾਹੀਂ ਧੰਦਾ, ਬ੍ਰਹਮ ਗਿਆਨੀ ਧਾਵਤ ਬੰਦਾ, ਬ੍ਰਹਮ ਗਿਆਨੀ ਕੇ ਸੁਫਲਾ, ਬ੍ਰਹਮ ਗਿਆਨੀ ਸੁਫਲ ਫਲਾ, ਬ੍ਰਹਮ ਗਿਆਨੀ ਸੰਗ ਸਕਲ ਉਧਾਰ ਨਾਨਕ, ਬ੍ਰਹਮ ਗਿਆਨੀ ਜਪੈ ਸਗਲ ਸੰਸਾਰ, ਬ੍ਰਹਮ ਗਿਆਨੀ ਕੇ ਕਹਿ ਰੰਗ, ਬ੍ਰਹਮ ਗਿਆਨੀ ਕੇ ਵਸਿਆ ਪ੍ਰਭ ਸੰਗ, ਬ੍ਰਹਮ ਗਿਆਨੀ ਕੇ ਨਾਮ ਆਧਾਰ, ਬ੍ਰਹਮ ਗਿਆਨੀ ਕੇ ਨਾਮ ਪਰਿਵਾਰ, ਬ੍ਰਹਮ ਗਿਆਨੀ ਸਦਾ ਸਦ ਜਾਗਤ, ਬ੍ਰਹਮ ਗਿਆਨੀ ਅਹੋਂ ਬੁੱਧ ਤਿਆਗਤ, ਬ੍ਰਹਮ ਗਿਆਨੀ ਕੇ ਮਨ ਪਰਮਾਨੰਦ, ਬ੍ਰਹਮ ਗਿਆਨੀ ਕੇ ਘਰ ਸਦਾਨੰਦ, ਬ੍ਰਹਮ ਗਿਆਨੀ ਸੁਖ ਸਾਹਿ ਨਿਵਾਸ, ਨਾਨਕ ਬ੍ਰਹਮ ਗਿਆਨੀ ਕੇ ਨਹੀਂ ਵਿਨਾਸ, ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ, ਬ੍ਰਹਮ ਗਿਆਨੀ ਇੱਕ ਸੰਗੇਤਾ, ਬ੍ਰਹਮ ਗਿਆਨੀ ਕੇ ਚਿੰਤ, ਬ੍ਰਹਮ ਗਿਆਨੀ ਕੇ ਨਿਰਮਲ ਮੰਤ, ਬ੍ਰਹਮ ਗਿਆਨੀ ਜਿਸ ਕਰਿਆ ਪ੍ਰਭ ਆਪ, ਬ੍ਰਹਮ

0: नानक ब्रह्म ज्ञानी सर्व का धनी।
1: ਮਿੱਥਿਆ ਨਾਹੀ ਰਸਨਾ ਪਰਸ ਮਨ ਮੈਂ ਪ੍ਰੇਤ ਨਿਰੰਜਨ ਦਰਸ ਪਰ ਤ੍ਰੇ ਰੂਪ ਨ ਪੇਖੇ ਨੇਤਰ ਸਾਧਿਕ ਰਾਜ ਸੋਂ ਸੰਹਿਤ ਕਰਨ ਨ ਸੁਣੇ ਕਾਹੁ ਕੀ ਨਿੰਦਾ ਸਭ ਤੇ ਜਾਣੇ ਆਪਸ ਕੋ ਮੰਦਾ ਗੁਰੂ ਪ੍ਰਸਾਦ ਵਿਖੇ ਪਰ ਹਰੇ ਮਨ ਕੀ ਵਾਸਨਾ ਮਨ ਤੇ ਟਰੇ ਇੰਦਰੀ ਜਿਤ ਪੰਜ ਦੋਗ ਤੇ ਰਹਿਤ ਨਾਨਕ ਹੁਕਮ ਦੇ ਕੋ ਐਸਾ ਪਰਸ ਵੈਸਨੋ ਸੋਜ ਸੁਪਰ ਸੋ ਪ੍ਰਸੰਨ ਵਿਸ਼ਨੂੰ ਕੁਮਾਰ ਤੇ ਭਿੰਨ ਕਰਮ ਕਰਤ ਹੋਏ ਨੇ ਕਰਮ ਤਿਸ ਬਸ ਨੂੰ ਕਰ ਨਿਰਮਲ ਧਰਮ ਕਾਹੂ ਫਲ ਕੇ ਇੱਛਾ ਨਹੀਂ ਬਾਦਸ਼ਾਹ ਕੇਵਲ ਭਗਤ ਕੀਰਤਨ ਸਿੰਘ ਰਾਚੈ ਮਨ ਤਨ ਅੰਦਰ ਸਿਮਰਨ ਗੋਪਾਲ ਸਭ ਗੁਰੂ ਕਿਰਪਾਲ ਆਪ ਤ੍ਰਿਲੋਕ ਨਾਮ ਜਪਾਵੈ ਨਾਨਕੋ ਬਸ ਨੂੰ ਪ੍ਰਮਗਤ ਪਾਵੈ ਭਗਵਤੀ ਭਗਵਨ ਮੁਗਤ ਕਾ ਰੰਗ ਸਭ ਤਿਆਗੇ ਦੁਸ਼ਕਾ ਸੰਗ ਮਨ ਤੇ ਬਿਨਸੈ ਸਗੜਾ ਭਰਮ ਕਰ ਪੂਜੇ ਸਗੜ ਪਾਰ ਬ੍ਰਹਮ ਸਾਧ ਸੰਗ ਪਾਪਾ ਮਲ ਹੋਵੈ ਤਿਸ ਭਗਤੀ ਕੀ ਮਾਤੁ ਤੁਮ ਹੋਵੈ ਭਗਵੰਤ ਕੀ ਟਾਲ ਕਰਨ ਤਨੀਤ ਮਨ ਤੇ ਨਿਰ ਵਿਸ਼ਨ ਪਰੇ ਹਰ ਕੇ ਚਰਨ ਹਿਰਦੇ ਵਸਾਵੈ ਨਾਨਕ ਐਸਾ ਭਗਵਤੀ ਪੁੰਨ ਕੋ ਪਾਵੈ ਸੋ ਪੰਡਤ ਜੋ ਮਨ ਪ੍ਰਬੋਧੈ ਰਾਮ ਨਾਮ ਆਤਮ ਅਸੋਧੈ ਰਾਮ ਨਾਮ ਸਾਰਾ ਸਭੀਵੈ ਸੁਮਨਤ ਕੇਵ ਦੇ ਜਗ ਜੀਵੇ ਹਰ ਕੀ ਕਥਾ ਹਿਰਦੇ ਵਸਾਵੈ ਸੁਪਨਤ ਫਿਰ ਜੋ ਨਿਆਵੈ ਵੇਦ ਪ੍ਰਾਂ ਸਿਮਰਤ ਪੂਜੈ ਮੂਲ ਸੁਖ ਮੈਂ ਜਨਿਆ ਸਥੂਲ ਚੌਰਣਾ ਕੋ ਦੇਵ ਦੇ ਸਨਾਨ ਕੁਸਮਨ ਕੋ ਸਦਾ ਦੇ ਬੀਜ ਮੰਤਰ ਸਭ ਕੋ ਗਿਆਨ ਚੌਰਣਾ ਮੈਂ ਜਪੇ ਕੋ ਨਾਮ ਜੋ ਜੋ ਜਪੈ ਤਿਸ ਕੀ ਗਤ ਹੋਇ ਸਾਸੰਗ ਪਾਵੈ ਜਨ ਕੋਇ ਕਰ ਕਿਰਪਾ ਅੰਤਰ ਉਤਾਰੇ ਪਸ ਪ੍ਰਤ ਮੁਕਤ ਪਾਤਰ ਕੋ ਉਤਾਰੇ ਸਰਵ ਰੋਕਾ ਉਖਦ ਨਾਮ ਕਲਿਆਣ ਮੰਗਲ ਗੁਣ ਗਾਮ ਕਾਹੋ ਜੁਗ ਤੇ ਨਾ ਪਾਏ ਧਰਮ ਨਾਨਕ ਤਿਸ ਮਿਲੇ ਜਿਖ ਲਿਖਿਆ ਧੁਰ ਕਰਮ ਜਿਸ ਕੇ ਮਨ ਪਾਰ ਬ੍ਰਹਮ ਕਾ ਨਿਵਾਸ ਤਿਸ ਕਾ ਨਾਮ ਸਤ ਰਾਮਦਾਸ ਆਤਮ ਰਾਮ ਤਿਸ ਨਦਰੀ ਆਇਆ ਦਾਸ ਸੰਦਨ ਭਾਜਨ ਪਾਇਆ ਸਦਾ ਨਿਕ ਨਿਕ ਪ੍ਰਾਰਦਾਨ ਸੋ ਦਾਸ ਦੁਰਗੇ ਪਰਵਾਨ ਆਪਣੇ ਦਾਸ ਕੋ ਆਪ ਕਿਰਪਾ ਕਰੇ ਤਿਸ ਦਾਸ ਕੋ ਸਭ ਸੋ ਜੀ ਪਰੈ ਸਗਲ ਸੰਗਤ ਮੁਦਾਸ ਐਸੀ ਜੁਗਤ ਨਾਨਕ ਰਾਮਦਾਸ ਪ੍ਰਭ ਕੀ ਆਗਿਆ ਆਤਮ ਧਾਵੈ ਜੀਵਨ ਮੁਖ ਸੋ ਕਹਾਵੈ ਤੈਸਾ ਹਰਕ ਤੈਸਾ ਸੋਗ ਸਦਾਣਾ ਤੈ ਨਾਹੀ ਵਿਯੋਗ ਤੈਸਾ ਸਵਰਨ ਤੈਸਿ ਮਾਟੀ ਤੈ ਸਮਰੁ ਤੈਸੇ ਵਿਖਾਟੀ ਤੈਸਾ ਮਾਨ ਤਸਾ ਮਾਨ ਤੈਸਾ ਰੰਗ ਤੈਸਾ ਰਾਜਾਨ ਜੋ ਵਰਤਾਏ ਸਾਈ ਜੁਗਤ ਨਾਨਕ ਪੁਰਖੇ ਜੀਵਨ ਮੁਕਤ ਪਾਰ ਬ੍ਰਹਮ ਕੇ ਸਗਲੇ ਠਾਉ ਜਿਤ ਜਿਤ ਘਰ ਆਕੇ ਤੈਸਾ ਤਿੰਨਾਉ ਆਪੇ ਕਰਨ ਕਰਾਉਣ ਜੋਗ ਪ੍ਰਭਾਵੇ ਸੋਏ ਹੁਣ ਹੋਗ ਪਸਰੂ ਆਭਣ ਤਰੰਗ ਲਖਣ ਜਾਏ ਪਾਰ ਬ੍ਰਹਮ ਕੇ ਰੰਗ ਜੈਸੀ ਮਾਧੇ ਤੈਸਾ ਪ੍ਰਕਾਸ ਪਾਰ ਬ੍ਰਹਮ ਕਰਤਾ ਵਿਨਾਸ਼ ਸਦਾ ਸਦਾ ਸਦਾ ਦਿਆਲ ਸਿਮਰ ਸਿਮਰ ਨਾਨਕ ਭੈ ਨਿਹਾਲ ਸਲੋਕ ਉਸਤ ਕਰੈ ਨੇਕ ਜਣ ਅੰਤਨ ਪਾਰ ਵਾਰ ਨਾਨਕ ਰਚਨਾ ਪ੍ਰਭ ਰਚੀ ਬਾਹਵਿਦੇ ਅਨੁਕੁਰ ਕਾ ਰਸ਼ਟਪਤੀ ਕਈ ਕੋਟ ਹੋਏ ਪੁਜਾਰੀ ਕਈ ਕੋਟ ਆਚਾਰ ਬਿਹਾਰੀ ਕਈ ਕੋਟ ਪੈ ਤੀਰਥ ਵਾਸੀ ਕਈ ਕੋਟ ਬਣ ਭਰਮੇ ਉਦਾਸੇ ਕਈ ਕੋਟ ਵੇਦ ਕੇ ਸਰੋਤ ਕਈ ਕੋਟ ਵਿਸਰ ਹੋਤ ਕਈ ਕੋਟ ਆਤਮ ਚੰਤਾ ਰਹਿ ਕਈ ਕੋਟ ਕਵਕਾ ਵਿਚਾਰ ਕਈ ਕੋਟ ਨਵ ਤਨ ਨਾਮ ਧਿਆਵੈ ਨਾਣੇ ਕਰਤੇ ਕੰਤ ਨ ਪਾਵੈ ਕਈ ਕੋਟ ਭੈ ਮਾਨੀ ਕਈ ਕੋਟ ਅੰਧ ਗਿਆਨੀ ਕਈ ਕੋਟ ਕਿਰਪਣ ਕਠੋਰ ਕਈ ਕੋਟ ਅਭਿਗਾਤਮ ਨਿਕੋਰ ਕਈ ਕੋਟ ਪਰਦਰਵ ਕੁਹਿਰਾਏ ਕਈ ਕੋਟ ਪਰ ਦੁਖਣਾ ਕਰੇ ਕਈ ਕੋਟ ਮਾਇ ਸੁਰਮਾਏ ਕਈ ਕੋਟ ਪਰਦੇਸ ਬਰਮਾਏ ਜਿਤ ਜਿਤ ਲਾਭੋ ਤਿਤ ਤਿਤ ਲਗਨਾ ਨਾਨੇ ਕਰਤੇ ਕੀ ਜਾਣੇ ਕਰਤਾ ਰਚਨਾ ਕਈ ਕੋਟ ਸੀ ਜਤੀ ਜੋਗੀ ਕਈ ਕੋਟ ਰਾਜ ਰਸ ਭੋਗੀ ਕਈ ਕੋਟ ਪੰਖੀ ਸਰਵ ਪਾਏ ਕਈ ਕੋਟ ਪਾਤਰ ਵਿਖਣ ਵਜਾਏ ਕਈ ਕੋਟ ਪੌਣ ਪਾਣੀ ਬਸ ਅੰਤਰ ਕਈ ਕੋਟ ਦੇ ਸੁਮੰਡਲ ਕਈ ਕੋਟ ਸਸਿਰ ਸੁਰਨ ਕੇਤਰ ਕਈ ਕੋਟ ਦੇਵ ਦਾਨ ਧਿਰ ਛਾਤਰ ਸਗਲ ਸਮਗਰੀ ਆਪਣੇ ਸੁਤਾਰੇ ਨਾਨਕ ਜਿਸ ਦਿਸ ਭਾਵੈ ਤਿਸ ਨਿਸਾਰ ਕਈ ਕੋਟ ਰਾਜਸਥਾਨ ਸਾਤਿਕ ਕਈ ਕੋਟ ਵੇਦ ਪ੍ਰਾਣ ਸਿਮਰਤ ਅਰਸਾਸ ਰਹਿ ਕਈ ਕੋਟ ਕਿਰਤ ਸੰਬੰਧ ਹੈ ਕਈ ਕੋਟ ਨਾਨਾ ਪ੍ਰਕਾਰ ਜੰਤ ਹੈ ਕਈ ਕੋਟ ਕੇਚਰ ਜੀਵ ਹੈ ਕਈ ਕੋਟ ਗਿਰੀ ਮੇਰ ਸੁਰਨ ਥੀਵ ਹੈ ਕਈ ਕੋਟ ਜਾ ਕਿਨਰ ਪਿਸਾਚ ਕਈ ਕੋਟ ਭੂਤ ਪ੍ਰੇ ਸੁਕਰ ਮਿਰ ਗਾਚ ਸਭ ਤੇ ਨੇਰੇ ਸਭੂ ਤੇ ਦੂਰ ਨਾਨਕ ਆਪ ਅਲਗ ਤਰੈ ਭਰਪੂਰ ਕਈ ਕੋਟ ਪਾਤਾਲ ਕੇ ਵਾਸੀ ਕਈ ਕੋਟ ਨਰਸੁਰ ਨਿਵਾਸੀ ਕਈ ਕੋਟ ਜਨਮੈ ਜੀਵੇ ਮਰੈ ਕਈ ਕੋਟ ਬੋਜੋ ਨਹੀਂ ਫਿਰੈ ਕਈ ਕੋਟ ਬੈਠਤੀ ਖਾਏ ਕਈ ਕੋਟ ਘਲ ਥਕ ਪਾਏ ਕਈ ਕੋਟ ਕੀਰਤਨ ਮੰਤ ਕਈ ਕੋਟ ਮਾਇਆ ਮੈਂ ਚਿੰਤ ਜਹ ਜਹ ਭਾਣਾ ਤੈ ਤੈ ਰੱਖੇ ਨਾਨਕ ਸਭ ਕੋਈ ਪ੍ਰਭ ਕੇ ਹੱਥ ਕਈ ਕੋਟ ਪਏ ਬੈਰਾਗੀ, ਰਾਮ ਨਾਮ ਸੰਗਤ ਨਿਵ ਲਾਗੀ। ਕਈ ਕੋਟ ਪ੍ਰਭ ਕੋ ਖੋਜੰਤੇ, ਆਤਮ ਮੈਂ ਪਾਰ ਬ੍ਰਹੰਤੇ। ਕਈ ਕੋਟ ਦਰਸ਼ਨ ਪ੍ਰਭਿਆਸ, ਤਿਨ ਕੋ ਮਿਲੇ ਪ੍ਰਭ ਅਵਿਨਾਸ਼। ਕਈ ਕੋਟ ਮੰਗੇ ਸਤਸੰਗ, ਪਾਰ ਪੁੰਨ ਤਿਨ ਲਾਗਾ ਰੰਗ। ਜਿਨ ਕੋ ਹੋਇਆ ਸੋ ਪ੍ਰਸੰਨ, ਨਾਨਕ ਤਿਜਨ ਸਦਾ ਧੰਨ ਧੰਨ। ਕਈ ਕੋਟ ਖਾਣੀ ਅਰਖੰਡ, ਕਈ ਕੋਟ ਆਕਾਸ਼ ਬ੍ਰਹਮੰਡ। ਕਈ ਕੋਟ ਹੈ ਅਵਤਾਰ, ਕਈ ਜੁਗਤ ਕਿਨੋ ਵਿਸਥਾਰ। ਕਈ ਬਾਹਰ ਪਸਰੇ ਪਾਸਾਰ, ਸਦਾ ਸਦਾ ਏਕ ਏਕ ਓਂਕਾਰ। ਕਈ ਕੋਟ ਕਿਨੇ ਬਹੁ ਭਾਤ, ਪ੍ਰਭਤ ਭ੍ਰਹਮ ਅਸਮਾਤਾ। ਕੰਤ ਨ ਜਾਣੇ ਕੋਇ, ਆਪੇ ਆਪ ਨਾਨਕ ਪ੍ਰਭ ਸੋਇ। ਕਈ ਕੋਟ ਪਾਰ ਪੁੰਕੇ ਦਾਸ, ਤਿਨ ਹੋ ਤੇ ਆਤਮ ਪ੍ਰਗਾਸ। ਕਈ ਕੋਟ ਤਤ ਕੇ ਵਿਤੈ, ਸਦਾ ਨਿਹਰੇ ਕੋ ਨੇਤਰ। ਕਈ ਕੋਟ ਨਾਮ ਰਸ ਪੀ ਅਮਰ ਪੈ, ਸਤ ਸਦੀ ਜੀਵੈ। ਕਈ ਕੋਟ ਨਾਮ ਗੁਣ ਗਾਵੇ, ਆਤਮ ਦਾ ਸੁਖ ਸਹਿ ਸਮਾਵੇ। ਆਪਣੇ ਜਨ ਕੋ ਸਾ ਸਾ ਸਮਾਰੇ, ਨਾਨਕ ਪਰਮੇਸ਼ਰ ਕੇ ਪਿਆਰੇ। ਸਲੋ

ਜਲ ਤਲ ਮਈਲ ਸੋਇ ਅਸ਼ਟਪਦੀ ਕਰਨ ਕਰਾਵਣ ਕਰਨੇ ਜੋਗ ਜੋਤਿਸ਼ ਪਾਵੈ ਸੋਇ ਹੋਗ ਕਿਨ ਮੈਂ ਤਾਪ ਤਾਪਣ ਹਾਰ ਅੰਤ ਨਹੀਂ ਕਿਸ ਪਾਰਾ ਵਾਰ ਹੁਕਮੇ ਤਾਰ ਦਰਹਾਵੇ ਹੁਕਮੇ ਉਜੇ ਕੁਣ ਸਮਾਵੇ ਹੁਕਮੇ ਚੁਣਿਜ ਬਿਹਾਰ ਕੁਣ ਕਨ ਕੁਰ ਕਰ ਪ੍ਰਕਾਰ ਕਰ ਕਰ ਦੇਖੇ ਆਪਣੇ ਵਡਿਆਈ ਨਾਨਕ ਸਭ ਮੇਰੇ ਸਮਾਏ ਪ੍ਰਭ ਭਾਵੇ ਮਾਨੁ ਕਤ ਪਾਵੇ ਪ੍ਰਭ ਭਾਵੇ ਤਾ ਪਾਤਰ ਤਰਾਵੈ ਪ੍ਰਭ ਭਾਵੇ ਸਾਸਤ ਰੱਖੈ ਪ੍ਰਭ ਭਾਵੇ ਤਾ ਹਰ ਗੁਣ ਭਾਖੇ ਪ੍ਰਭ ਭਾਵੇ ਤਾ ਪਦ ਉਧਾਰੇ ਆਪ ਕਰੇ ਆਪਣ ਵਿਚਾਰੇ ਦੁਹਾ ਸ੍ਰਿਆ ਕਾਪ ਸੁਆਮੀ ਕੇ ਲੈ ਵਿਕਸੇ ਅੰਤਰ ਜਾਮੀ ਜੋ ਭਾਵੇ ਸੋ ਕਾਰ ਕਰਾਵੇ ਨਾਮ ਦ੍ਰਿਸ਼ਟੀ ਅਵਣ ਆਵੇ ਕਹੋ ਮਨੁੱਖ ਤੇ ਕਿਆ ਹੋਇਆ ਆਵੇ ਜੋ ਤਿਸ ਭਾਵੇ ਸੋਈ ਕਰਾਵੇ ਇਸਕੇ ਹਾਥ ਹੋਏ ਤਾਂ ਸਭ ਕੁਛ ਲੈ ਜੋ ਤਿਸ ਭਾਵੇ ਸੋਈ ਕਰੇ ਅਣਜਾਣ ਦਿਖਿਆ ਮੇਰੇ ਚੇ ਜੇ ਜਾਣ ਤੇ ਆਪਣੇ ਬਚੈ ਭਰਮੇ ਪੁੱਲਾ ਦਾ ਦਿਸਤਾਵੇ ਨੂੰ ਕੁਮਾਰ ਚਾਰ ਕੁੰਡ ਫਰਿਆ ਆਵੇ ਕਰ ਕਿਰਪਾ ਸੀ ਆਪਣੀ ਭਗਤ ਦੇ ਨਾਨਕ ਤੇ ਜਨਾ ਮਿਲੇ ਕਿਨ ਮੈਂ ਨਿਜ ਕੀਟ ਕੋ ਰਾਜ ਪਾਰ ਬ੍ਰਹਮ ਗਰੀਬ ਨੂੰ ਆ ਜਾ ਕਰ ਦਿਸ ਕਸ਼ਨ ਹੋਇਆ ਆਵੇ ਤੇ ਤਤਕਾਲ ਦਾ ਦਿਸ ਪ੍ਰਟਾਵੇ ਜਾ ਕੋ ਆਪਣੀ ਕਿਰਬਖਸ਼ੀ ਤਾਕਾ ਲੇਖਣ ਗਣੇ ਜਗਦੀਸ਼ ਜੀਓ ਪਿੰਡ ਸਾਧ ਇਸ ਕੀ ਰਾਜ ਘਟ ਘਟ ਪੂਰਨ ਬ੍ਰਹਮ ਪ੍ਰਕਾਸ ਆਪਣੀ ਬਣ ਦਿਆ ਬਣਾਈ ਨਾਨਕ ਜੀ ਵੇ ਦੇਖ ਬੜਾਈ ਇਸ ਕਾਬਲ ਨਹੀਂ ਸਾਧ ਕਰਮ ਕਰਾਮ ਸਰਵ ਕੋ ਨਾਥ ਆਗਿਆਕਾਰੀ ਵਪਰਾਜੀ ਜੋ ਤਿਸ ਭਾਵੇ ਸੋਈ ਬਣਤੀ ਕਹੂੰ ਉਚ ਨਿਜ ਮੈਂ ਬਸ ਕਹੂੰ ਸੋ ਹਰ ਕਰਾਂਗਾ।

ਨਾਂ ਕਲੋ ਵਿਕਰਾਲ ਕਮ ਸਰਬ ਕੁ ਉਤਰਵਾਲ ਕਮ ਹੋਇ ਵਾਹਿਗੁਰੂ ਰਾਜਾ ਕਉ ਭੇ ਕਾਰਿਣੀ ਕਾ ਸਾਜਾ ਕਹੂ ਆਪ ਕੀਰਤ ਮੈਂ ਆਵੇ ਕਹੂ ਭਲਾ ਭਲਾ ਕਹਾਵੇ ਜੋ ਭਲਾ ਰਾਖੇ ਤਿਵੀ ਰਾਹ ਗੁਰ ਪ੍ਰਸਾਦ ਨਾਨਕ ਸਚ ਕਹੇ ਕਹੂ ਹੋਏ ਪੰਡਿਤ ਗਰੇ ਵਿਖੇ ਆਨ ਕਹੂ ਮੋਨ ਤਾਰੀ ਲਾਵੇ ਧਿਆਨ ਕਹੂ ਤੜ ਤੀਰਥ ਇਸ਼ਨਾਨ ਕਹੂ ਸੇ ਸਾਧ ਮੁਖ ਗਿਆਨ ਕਹੂ ਕੀੜ ਹੱਸ ਤੰਗ ਹੋਏ ਜੀ ਆਣਕ ਜੁਣ ਪਰਮੇ ਪਰਮਈਆ ਨਾਨਾ ਰੂਪ ਜੋ ਸੌਂਗ ਦਿਖਾਵੇ ਜੋ ਪ੍ਰਭਾਵੇ ਤੇ ਅਨੁਸਾਵੇ ਜੋ ਤਿਸ ਪਾਵੇ ਸੋਈ ਹੋਏ ਨਾਨਕ ਦੂਜਾ ਵਰਣ ਕੋਏ ਕਬੂ ਸਾਧ ਸੰਗਤ ਦੇ ਪਾਵੇ ਸਤ ਸਥਾਨ ਤੇ ਪਾਵਣ ਆਵੇ ਅੰਤਰ ਹੋਏ ਗਿਆਨ ਪ੍ਰਕਾਸ਼ ਸੁਰ ਸਥਾਨ ਕਾ ਨਹੀਂ ਵਿਨਾਸ਼ ਮਨ ਤਨ ਨਾਮ ਰਤੇ ਕਰਾਂਗ ਸਦਾ ਸੇ ਪਾਰਮੂ ਕੇ ਸੰਗ ਜੋ ਜਲ ਮੈਂ ਜਲਿਆ ਕਟਾਨਾ ਤੇ ਜੋਤੀ ਸੰਗ ਜੋ ਸਮਾਨਾ ਮਿਟ ਕੇ ਗਾਉਣ ਪਾਏ ਵਿਸਰਾਮ

ਅੰਦਰ ਕੀ ਪ੍ਰਵਾਨ ਕੋਟ ਕਰਮ ਕਰੇ ਉਤਾਰੇ ਸਰਮ ਪਾਵੇ ਸਗਲੇ ਵਿਰਥਾਰੇ ਅੰਗ ਦਵਸੈ ਕਰੇ ਅੰਕਾਰ ਨਰਕ ਸਰੂ ਫਿਰ ਫੇਰ ਉਤਾਰੇ ਅਨੁਕ ਜਤਨ ਕਰੇ ਆਤਮ ਨਿਦਰ ਵੇ ਹਰ ਦਰ ਕੇ ਕੈਸੇ ਗਵੇ ਆਪਸ ਕੋ ਜੋ ਭਲਾ ਕਹਾਵੇ ਤਿਸੇ ਭਲਾਈ ਨਿਕਣ ਆਵੇ ਸਰਬ ਗਿਰੇ ਜਾ ਕਾਮਣ ਹੋਏ ਕਹੋ ਨਾਨਕ ਤਾਂ ਕਿ ਨਿਰਮਲ ਸੋਏ ਜਬ ਲਗ ਜਾਣੇ ਮੁਝ ਤੇ ਕਚੋਏ ਤਬ ਕੋ ਸੁਗੁਣਾਈ ਕੋ ਜਾਵੇ ਜਾਣੇ ਮੈਂ ਕੁਛ ਕਰਦਾ ਤਬ ਲਗਰ ਜੁਣ ਮੈਂ ਫਿਰਦਾ ਜਬ ਧਾਰੇ ਕੋ ਬੈਰੀ ਮੀਤ ਤਬ ਲਗਨੇ ਚਲਣਾਏ ਚੀਤ ਜਬ ਲਗ ਮੋਹ ਮਗਨ ਸੰਗਮਾਏ ਤਬ ਲਗ ਧਰਮ ਰਹਿ ਸਜਾਏ ਪ੍ਰਭ ਕਿਰਪਾ ਤੇ ਬੰਧਨ ਟੁੱਟੇ ਗੁਰ ਪ੍ਰਸਾਦ ਨਾਨਕ ਖੋ ਝੂਟੇ ਸਾਸ ਘਟੇ ਲਾ ਗੁੜਦਾਵੇ ਤ੍ਰਪਤ ਨਾਵੇ ਮਾਇਆ ਪਾਛੇ ਪਾਵੇ ਅਣਕ ਭੋਗ ਵਿਖਿਆ ਕੀ ਕਰੇ ਨੈ ਤ੍ਰਿਪਤਾਵੇ ਖਪ ਖਮ ਮਰੇ ਬਿਨਾ ਸੰਤੋਖ ਨਹੀਂ ਕੂਰਾ ਜੇ ਸੁਗਣ ਮਨੋਰਥ ਤੀਰਥੇ ਸਭ ਕੁਆਜੇ ਨਾਮ ਰੰਗ ਸਰਬ ਸੁਖ ਵਡਭਾਗੀ ਕਿਸੇ ਪ੍ਰਾਪਤ ਹੋਏ ਕਰਨ ਕਰਾਵਣੇ ਕਰਣੇ ਹਾਰ ਇਸਕੇ ਆਦਿ ਕਾਮ ਵਿਚਾਰ ਜੈਸੇ ਕਰਨ ਕਰਾਵਣ ਕਰਣੇ ਹਾਰ ਕਰਨ ਕਰਾਵਣ ਆਪ ਆਪ ਸਦਾ ਸਦਾ ਨਾਨ ਕਰ ਜਾਵ ਕਰਨ ਕਰਾਵਣ ਕਰਣੇ ਹਾਰ ਇਸਕੇ ਆਦਿ ਕਾਮ ਵਿਚਾਰ ਜੈਸੀ ਦਿਸ਼ਕਿਰਦੈ ਸਾਇਆ ਪਿਆ ਪਾਪ ਰਵ ਸੋਇ ਜੋ ਕੁਛ ਮੈਨੂੰ ਸੁਪਨੇ ਰੰਗ ਸਭ ਤੇ ਦੂਰ ਸਭ ਕੈ ਸੰਗ ਬੂਝੇ ਦੇ ਕੈ ਕਰੇ ਵਿਵੇ ਕਾਪੇ ਕਾਪੇ ਨੇਕ ਮਰਨ ਵਿਸੇ ਆਵਣ ਜਾਈ ਨਾਨਕ ਸਦੀ ਰਹਿ ਸਮਾਇ ਆਪ ਉਦੇਸੇ ਸਮਝੇ ਆਪ ਆਪੇ ਰਚੇ ਸਭ ਕੇ ਸਾਥ ਆਪ ਨੂੰ ਆਪਣ ਵਿਸਤਾਰ ਸਭ ਕੁਛ ਕਹੋ ਕਰਨੇ ਹਾਰ ਉਸ ਤੇ ਭਿੰਨ ਕਹੋ ਕੁਛ ਹੋਏ ਤਾਂ ਤਰਨ ਤਰੇ ਕੈ ਸੋਏ ਆਪਣੇ ਚਲਦਾ ਕਰਨੇ ਹਾਰ ਕੌਤਾ ਕਰਾਂਗੇ ਪਾਰ ਮਨ ਮੈਂ ਆਪਣੇ ਮਨ ਮਾਏ ਨਾਨਕ ਕੀਮਤ ਕਹਿ ਨਾ ਜਾਏ ਸਤਿ ਸਤਿ ਸਤਿ ਪ੍ਰਭ ਸੁਆਮੀ ਗੁਰੂ ਪ੍ਰਸਾਦ ਨੇ ਵਿਖਿਆ ਨੀ ਸੱਚ ਸਤ ਸਤ ਸਭ ਕੀ ਨਾ ਕੁੜਮਦੇ ਗਿਣ ਵਿਰਲੇ ਚੀਨਾ ਭਲਾ ਭਲਾ ਭਲਾ ਦਲ ਰੂਪ ਅਸੁੰਦਰ ਅਪਾਰ ਰੂਪ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘੜ ਘੜ ਸੁਣੀ ਸਰਵਣ ਖਿਆਣੀ

ਬਹੁਰ ਬਹੁਰ ਅਵਤਾਰ ਅਸ਼ਟਪਦੀ ਸੰਤਕ ਦੁੱਖ ਨਿਆਰ ਜਾ ਘਟੇ ਸੰਤਕ ਦੁੱਖ ਜਮ ਧਨੇ ਛੁੱਟੇ ਸੰਤਕ ਦੁੱਖ ਸੁੱਖ ਸਭ ਜਾਏ ਸੰਤਕ ਦੁੱਖ ਨਰਕ ਮੈਂ ਪਾਏ ਸੰਤਕ ਦੁੱਖਣ ਮਤ ਹੋਏ ਮਲੀਨ ਸੰਤਕ ਦੁੱਖਣ ਸੋਭਾ ਤੇ ਹੀਨ ਸੰਤਕ ਤੱਕ ਰੱਖਣ ਕੋਏ ਸੰਤਕ ਦੁੱਖਣ ਤਾਣ ਪ੍ਰਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੇ ਕਰੇ ਨਾਨਕ ਸੰਤ ਸੰਗਤਕ ਵੀ ਸਰੇ ਸੰਤ ਕੇ ਦੁੱਖਣ ਤੇ ਮੁਖ ਭਵੈ ਸੰਤਨ ਕੇ ਦੁੱਖਣ ਕਾਗ ਜੋ ਲਵੈ ਸੰਤਨ ਕੇ ਦੁੱਖਣ ਸਰਬ ਜਨ ਪਾਏ ਸੰਤ ਕੇ ਦੁੱਖਣ ਤ੍ਰਿਕਤ ਜੁਣ ਕਰਮਾਏ ਸੰਤਨ ਕੇ ਦੁੱਖਣ ਜਿਸ ਨਮ ਜਲੇ ਸੰਤ ਕੇ ਦੁੱਖਣ ਸਭ ਕੋ ਛਲੇ ਸੰਤ ਕੇ ਦੁੱਖਣ ਤੇ ਸਭ ਜਾਏ ਸੰਤ ਕੇ ਦੁੱਖਣ ਨਿਚ ਨਚਾਏ ਸੰਤੋ ਕੀ ਗਾਥਾ ਉਕਨਾਏ ਨਾਨਕ ਸੰਤ ਭਾਵਿਤ ਹੋਏ ਵਿਗਤ ਪਾਹੇ ਸੰਤਕ ਨਿੰਦਕ ਮਾਤ ਤਾਈ ਸੰਤਕ ਨਿੰਦਕ ਖੰਡਿਕ ਨ ਪਾਏ ਸੰਤਕ ਨਿੰਦਕ ਮਾਂ ਤਿਆਰਾ ਸੰਤਕ ਨਿੰਦਕ ਪਰਮੇਸ਼ਵਰ ਮਾਰਾ ਸੰਤਕ ਨਿੰਦਕ ਰਾਜ ਤਹੀਨ ਸੰਤਕ ਨਿੰਦਕ ਦੁਖੀ ਹਰ ਦੇਨ ਸੰਤਕ ਨਿੰਦਕ ਕੋ ਸਰ ਰੋਗ ਸੰਤਕ ਨਿੰਦਕ ਕੋ ਸਦਾ ਵਿਜੋਗ ਸੰਤਕ ਨਿੰਦਾ ਦੁੱਖ ਮੈਂ ਦੋਖ ਨਾਨਕ ਸੰਤ ਭਾਵ ਤਾਸਕਾ ਵੀ ਹੋਏ ਮੋਖ ਸੰਤਕ ਦੁਖੀ ਸਦਾ ਪਵਿੱਤ ਸੰਤਕ ਦੁਖੀ ਕਿਸੇ ਕਾ ਨਿਮਿਤ ਸੰਤ ਕਦੁਖੀ ਕੋ ਡਾਣ ਲੱਗ ਗਈ ਸੰਤ ਕਦੁਖੀ ਕੋ ਸਭ ਤਿਆਗੀ ਸੰਤ ਕਦੁਖੀ ਮਾਂਕਾਰੀ ਸੰਤ ਕਦੁਖੀ ਸਦਾ ਵਿਕਾਰੀ ਸੰਤ ਕਦੁਖੀ ਜਨਮ ਮਰੇ ਸੰਤ ਕੇ ਦੁੱਖ ਨਾ ਸੁਖ ਤੇ ਟਰੇ ਸੰਤ ਕਦੁਖੀ ਕੋ ਨਾਹੀ ਠਾਉ ਨਾਨਕ ਸੰਤ ਭਾਵ ਤਾਲੇ ਮਿਲਾਏ ਸੰਤ ਕਦੁਖੀ ਆਦਿ ਬੀਜ ਤੇ ਟੂਟੇ ਸੰਤ ਕਦੁਖੀ ਕਿਤੇ ਕਾਜ ਨਾ ਪਹੁੰਚੇ ਸੰਤ ਕਦੁਖੀ ਉਦਾਨ ਪਰਮਾਈ ਹੈ ਸੰਤ ਕਦੁਖੀ ਜੜ ਪਾਏ ਸੰਤ ਕਦੁਖੀ ਅੰਤਰ ਤੇ ਤੋਥਾ ਜੋ ਸਾਸੁਨ ਮਿਰਤ ਕੀ ਲੋਥਾ ਸੰਤ ਕਦੁਖੀ ਜੜ ਕਿਸਨਾਇਆ ਆਪਣ ਬੀਜਾ ਪਏ ਖਾਏ ਸੰਤ ਕਦੁਖੀ ਕਰੁਣ ਰੱਖਣ ਹਾਰ ਨਾਨਕ ਸੰਤ ਭਾਵਤਾਂ ਲੈ ਉਭਾਰ ਸੰਤ ਕਦੁਖੀ ਉਂਗਲ ਲਾਏ ਜੋ ਜਲ ਵਿਹਨੂੰ ਮਛਲੀ ਤੜਫੜਾਏ ਸੰਤ ਕਦੁਖੀ ਭੁੱਖਾ ਨਹੀਂ ਰਾਜੇ ਜੋ ਪਾਉ ਕਿਦਨੇ ਤਰਾਪੇ ਸੰਤ ਕਦੁਖੀ ਚੜੋਏ ਕੇਲਾ ਜੋ ਬੁਆੜ ਤਿਲਕੇ ਤੁਮਾਏ ਦੁਹੇਲਾ ਸੰਤ ਕਦੁਖੀ ਧਰਮ ਤੇਰਾ ਸਦਨ ਦੁੱਖ ਜਮ ਥਿਆ ਕੈਦ ਕੀਰਤਨ ਨਿੰਦਕਾ ਧੁਰੀ ਵੇ ਨਾਨਕ ਜੋ ਤਿਸ ਭਾਵੈ ਸੋਈ ਥੈ ਸੰਤ ਕਦੁਖੀ ਵਿਗੜ ਹੋ ਜਾਏ ਸੰਤ ਕਦੁਖੀ ਕੁਦਰ ਕੇ ਮਿਲ ਸਜਾਏ ਸੰਤ ਕਦੁਖੀ ਸਾ ਸਕਾਈ ਐ ਸੰਤ ਕਦੁਖੀ ਦੁਖੀ ਨਾ ਮਰਨ ਜਵਾਈ ਸੰਤ ਕਦੁਖੀ ਪੁੱਛਣ ਆਸਾ ਸੰਤ ਕੁੜਚਲੇ ਨਿਰਾਸਾ ਸੰਤ ਕਦੁਖ ਨਾ ਤਿਸ਼ਟੇ ਕੋਏ ਜਾ ਸਭ ਆਵੇ ਤਾਸਾ ਕੋਏ ਪੈ ਕੀਰਤਨ ਮਿੱਠੇ ਕੋਏ ਨਾਨਕ ਜਾਣੇ ਸੱਚਾ ਸੋਏ ਸਭ ਕੜ ਦਿਸ ਕੇ ਉਕਰਣੇ ਹਰ ਸਦਾ ਸਾਧ ਕੋ ਨਮਸਕਾਰ ਪ੍ਰਭ ਕਿਸ ਤੋਂ ਕੋ ਦਿੰਦਾ ਤੇ ਧਿਆਵ ਸਾਸ ਗਿਰਾਸ ਸਭ ਕਛ ਵਰਤੇ ਤਿਸ ਕਾ ਕੀਆ ਜੈਸਾ ਕਰੇ ਤੈਸਾ ਕੋਥੀ ਆਪਣਾ ਖੇਲਾ ਕਰਨ ਯਾਰ ਦੂਸਰ ਗੁਣ ਕੇ ਵਿਚਾਰ ਜਿਸ ਨੂੰ ਕਿਰਪਾ ਕਰੇ ਤੁਸੀਂ ਆਪਣਾ ਨਾਮ ਦੇ ਵਡਭਾਗੀ ਨਾਨਕ ਜਨ ਸੇ ਸਲੋਕ

ਨਾਨਕ ਤਿਸ ਬਲ ਹਾਰ ਅਸ਼ਟਭਾਜ ਟੂਟੀ ਗੰਡਨ ਹਾਰ ਗੁਪਾਲ ਸਰਬ ਜਿਹਾ ਪੈ ਪ੍ਰਤਪਾਲ ਸਗਲ ਕਿਸ਼ਨ ਦਾਸ ਹੁਣ ਮਾਏ ਤੇ ਵੀਰਤਾ ਕੋਈ ਨਾ ਰੇਮਣ ਮੇਰੇ ਸਦਾਰ ਜਾਪ ਅਫਨਾਸੀ ਪ੍ਰਭ ਆਪੇ ਆਪ ਆਪਣ ਕੀ ਆਖ ਨਾ ਜੈਸੋ ਪ੍ਰਾਣੀ ਲੋਚੇ ਕੋਇ ਤਿਸ ਬਿਨ ਨਾ ਤਰੇ ਕਿਸ ਕਾਮ ਕਥ ਨਾਮ ਜਾਪੇ ਕਰ ਨਾਮ ਰੂਪਨ ਤੋਇ ਨਾ ਹੀ ਮੋਹੇ ਪ੍ਰਭ ਕੀ ਜੋ ਸਗਲ ਘੜ ਸੋ ਹੈ ਧਨ ਮੰਤਾ ਹੋਏ ਕਰ ਗਰਬਾਵੈ ਤ੍ਰਿਣਸਮਾ ਕਸ ਨਾ ਜਾਵੇ ਤੇ ਤ੍ਰਿਣਸਮਾ ਕੁਸਾ ਸੰਖਾਂਗਣਾ ਜਾਵੇ ਧਨ ਮੰਤਾ ਹੋਏ ਕਰ ਗਰਬਾਵ ਜਾਂ ਸਭ ਕੁਛ ਦੇਖਾ ਦੀ ਅੰਦਰ ਵਿਆ ਸੂਰਜ ਜੇ ਕੋ ਕਾ ਪ੍ਰਭ ਕੀ ਕਲਾ ਆਪਣਾ ਕਹਿਤਾ ਵੇ ਜੇ ਕੋ ਹੋਏ ਬੈ ਦਾਤਾ ਤਿਸ ਦੀਨ ਹਰ ਜਾਨੀ ਗਵਾਰ ਜਿਸ ਗੁਰੂ ਪ੍ਰਸਾਦ ਟੁੱਟੇ ਹੋ ਰੋਗ ਨਾਨਕ ਸੁਸਦਾ ਰੋਗ ਜੋ ਮੰਦਰ ਕੋ ਥਾਮੇ ਥਾਮਣ ਤੋ ਗੁਰ ਕਾ ਸ਼ਬਦ ਮਣੇ ਸਥਮਣ ਜੋ ਪਾਖਾਣ ਨਾਵ ਚੜ੍ਹ ਤਰੇ ਪ੍ਰਾਣੀ ਗੁਰ ਸੰਲਕ ਤਨੁਸਤਰੇ ਜੋ ਅੰਧਕਾਰ ਦੀਪਕ ਪ੍ਰਗਾਸ ਗੁਰਦਰਸ਼ਨ ਦੇਖ ਮਨੋ ਵਿਕਾਸ ਮਾਮ ਜਾਣ ਮੈਂ ਮਾਰ ਪਾਵੇ ਤੋ ਸਾਧੂ ਸੰਗਲ ਜੋਤ ਪਟਾਵੈ ਤਿੰਨ ਸੰਤਨ ਕੀ ਬਾਂਚੋ ਧੂਰ ਨਾਨਕ ਕੀ ਅਰਲੋਚਾ ਪੂਰ ਮਾਣ ਮੂਰ ਕਾਇ ਬਿਲਾਇ ਪਰੁਲ ਕੇ ਕਾ ਲਿਖਿਆ ਭਾਈ ਦੁਖ ਸੋਕਰਾ ਦੇਵ ਹਾਰਿਆ ਵਰ ਤਿਆਗ ਤੋਤੇ ਸਿਤਾਰ ਜੋ ਕੁਛ ਕਰਿਆ ਸੋ ਇਸ ਕੁਮਾਨ ਭੁੱਲਾ ਕਾਏ ਫਿਰੇ ਜਾਣ ਕੌਣ ਵਸਦਾਏ ਤੇਰੇ ਸੰਗ ਲੈਟ ਸਰੂਪ ਤੰਗ ਰਾਮ ਨਾਮ ਜਬਿਰ ਦੇ ਮਾਏ ਨਾਨਕ ਪਾਸ ਤੀ ਕਰ ਜਾਏ ਜਿਸ ਵਕਰ ਕੋ ਲੈਣ ਤੂੰ ਆਏ ਰਾਮ ਨਾਮ ਸੰਤਨ ਕਰ ਪਾਇਆ ਤਾਜ ਮਾਨ ਲੇ ਮਨ ਮੋਲ ਰਾਮ ਨਾਮ ਹਿਰਦੇ ਮੈਂ ਤੋ ਲਾਤ ਕੇ ਸੁੰਦਰ ਚੰਗ ਚਾਲੇ ਵਰਤਿਆ ਵਿਖਿਆ ਜੰਜਾਲ ਧਨ ਧਨ ਕਹਿ ਸਭ ਕੋਏ ਮੁਖ ਉਜਲਾ ਦਰ ਗਏ ਸੋਏ ਪਾਰ ਬੜਾ ਪਾਰੇ ਨਾਨਕ ਧਾਗੇ ਸਦੁਲ ਹਾਰੇ ਚਰਨ ਸਾਧਕੇ ਧੋਏ ਤੋ ਪੀਰ ਸਾਧ ਕੋ ਆਪਣਾ ਜੀਓ ਸਾਧ ਦੂਰ ਕਰੋ ਇਸ਼ਨਾਨ ਸਾਧ ਪ੍ਰਜਾਈ ਕੁਰਬਾਨ ਸਾਧ ਸੋੜ ਭਾਗੀ ਬਾਏ ਸਾਧ ਸੰਗਰ ਕੀਰਤਨ ਗਾਏ ਅਣੁ ਬਿਗੰਦੇ ਸਾਧੂ ਰਾਖੇ ਹਰ ਗੁਣ ਗਏ ਮਰੋਚਾ ਚਾਕੇ ਉੜ ਗਏ ਸੰਤਦਰ ਸਰਬ ਸੁਖ ਨਾਨਕ ਤੇ ਪਾਏ ਮ੍ਰਿਤਕ ਕੋ ਜਵਾਲਨ ਆਧਾਰ ਭੁੱਖੇ ਕੋ ਦੇਵ ਤੇ ਆਧਾਰ ਸਰਮਦਾਨ ਜਾ ਕੇ ਦ੍ਰਿਸ਼ਟੀ ਮਾਏ ਪ੍ਰੁਲਖੇ ਕਾ ਲੈ ਨਾ ਪਾਏ ਸਭ ਕੀ ਤਿਸਕਾ ਕਰਨੇ ਜੋਗੇ ਤਿਸ ਹਿੰਦੂ ਸਰਹੋਣ ਹੋ ਗਏ ਜਪ ਜਨ ਸਦਾ ਸਦਾ ਦਿਨ ਰਹਿਣੀ ਸਭ ਤੁਸੀਂ ਨਿਰਮਲੇ ਕਰਨੀ ਕਰ ਕਿਰਪਾ ਜਿਸ ਗੁਣ ਆਉਂਦੀ ਹੈ ਨਾਨਕ ਸਿਵ ਨਿਰਮਲ ਥੀ ਹੈ ਜਾ ਕੇ ਮਨ ਗੁਰ ਕੀ ਪ੍ਰਤੀਤ ਤਿਸ ਦਿਨ ਆਵੇ ਹਰ ਪਹੁੰਚੀਤ ਭਗਤ ਭਗਤ ਸੁਣੀਏ ਤਲ ਹੋਏ ਜਾ ਕੇ ਹਿਰਦੇ ਕੋਏ ਸਤ ਕਰਨੀ ਸੱਚ ਝਾਕੀ ਰਹਿ ਸੱਚ ਹਿਰਦੇ ਸਤ ਮੁਖ ਹੈ ਸੱਚ ਦਿਰ ਸਾਚਾ ਆਕਾਰ ਸਤ ਵਰਤੇ ਸਾਚਾ ਪਾਸਾਰ ਪਾਰ ਬ੍ਰਹਮ ਜਿਨ ਸੱਚ ਕਰ ਜਾਤਾ ਨਾਨਕ ਸੋਜਨ ਸਤ ਸਮਾਤਾ ਸਲੋਕ ਰੂਪਨ ਰੇਖਣ ਰੰਗ ਕੀ ਤਰ ਗੁੰਤੇ ਪ੍ਰਭਿੰਨ ਤਿਸੇ ਬੁਝਾਏ ਨਾਨਕਾ ਜਿਸੋ ਐਸੋ ਪ੍ਰਸਾਨ ਅਸ਼ਵਦ ਅਵਨਾਸੀ ਬ੍ਰਹਮਣ ਮੇਰਾ ਆਖ ਮਾਨੁ ਕੀ ਤੂੰ ਪਰੀ ਤਿਆਗ ਤਿਸਤੇ ਪ੍ਰੇਣੇ ਕਿਸ ਕੋ ਸਣ ਵਰਨ ਤੇਰੇ ਕੋ ਸੋਏ ਆਪੇ ਵੀ ਨਾ ਆਪੇ ਦਾ ਨਾ ਗੈਰ ਗੰਭੀਰ ਗਹਿਰ ਸੁਜਨ ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾਨ ਧਿਆਨ ਜਲ ਬਖਸ਼ਣ ਸਾਤਰੇ ਕੀ ਚਰਣੀ ਪਾਓ ਨਾਨਕ ਕੀ ਮਨ ਨਾਉ ਮਨਸਾ ਪੂਰਨ ਸਰਣਾ ਜੋਗ ਜੋ ਕਿਰਪਾਇ ਸੋਏ ਹੋ ਗਏ ਹਰਨ ਪਰਨ ਜਗ ਨੇ ਤ੍ਰਿਫੋਰ ਤਿਸਕਾ ਮੰਦਰਿਆਂ ਨੇ ਹੋਰ ਅੰਦਰੋਂ ਮੰਗਲ ਸਾਹ ਜਾ ਕੇ ਸਰਬ ਥੋਕ ਨੀ ਕਰਤਾ ਕੇ ਰਾਜ ਮੈਂ ਰਾਜ ਯੋਗ ਮੈਂ ਜੋਗੀ ਤਾਪ ਸਰਬ ਮੈਂ ਭੋਗੀ ਤਿਆਜ ਤਿਆ ਭਗਤ ਸੁਖ ਪਾਏ ਨਾਨਕ ਤਿਸ ਪੁਰਖ ਅਗਨੇ ਅੰਦਰ ਪਾਇਆ ਜਾਂ ਕੀ ਲੀਲਾ ਕੀ ਮੰਦਰਾਇਆ ਸਗਲ ਦੇਵ ਹਰੇ ਉਗਾਏ ਪਿਤਾ ਕਾ ਜਨਮ ਗਜਾਨੇ ਪੋ ਸਗਲ ਪੁਰੋਏ ਆਪਣੇ ਸੋ ਸਮਤ ਕੇ ਅੰਤ ਜਿੰਦੇ ਜਾਂ ਦਾਸ ਨਾਮ ਤੇ ਆਵੇ ਸੇ ਤੈ ਗੁਣ ਮੈਂ ਜਾ ਘੋਰ ਮਾਏ ਜਨਮ ਮਰੇ ਫਿਰ ਆਵੇ ਜਾਏ ਊਚ ਨੀਚ ਦਿਸਕੇ ਸਥਾਨ ਜਸ ਨਾਵੇ ਤਾ ਸਾ ਨਾਨਕ ਤਾਨ ਨਾਨਾ ਰੂਪ ਨਾਨਾ ਜਾਂ ਕੇ ਰੰਗ ਨਾਨਾ ਭੇਕ ਰਾਇ ਰੰਗ ਨਾਨਾ ਵਿਦਕ ਨੂੰ ਵਿਸਥਾਰ ਪਹੁਣਾ ਸੀ ਇੱਕ ਅੰਕਾਰ ਨਾਨਕ ਨਾਨ ਚਲਦੇ ਕਰੇ ਖਣਮਾਏ ਪੂਰੇ ਪੁਰਨ ਸਭ ਉਠਾਏ ਨਾਨਾ ਬਿਦਕਰ ਬਣ ਬਣਾਏ ਆਪਣੀ ਕੀਮਤ ਆਪੇ ਪਾਏ ਸਭ ਘੜ ਦਿਸਕੇ ਸਭ ਦਿਸਕੇ ਉਠਾਓ ਜਪ ਜਪ ਜੀਵੇ ਨਾਨ ਕਰਨਾ ਨਾਮ ਕਤਾਰੇ ਸਗਲੇ ਜੰਤ ਨਾਮ ਕਤਾਰੇ ਖੰਡ ਪ੍ਰਮਾਣ ਨਾਮ ਕਤਾਰੇ ਸਮਰਦ ਬੇ ਪੁਰਾਣ ਨਾਮ ਕਤਾਰੇ ਸੁਣਨ ਗਿਆਨ ਧਿਆਨ ਨਾਮ ਕਤਾਰੇ ਹਸਪਤਾਲ ਨਾਮ ਕਤਾਰੇ ਸਗਲੇ ਕਾਰ ਨਾਮ ਕਤਾਰੇ ਪੁਰੀਆਂ ਸਭਾ ਨਾਮ ਕੇ ਸੰਗ ਉਤਰੇ ਸੰਸਾਰ ਨੂੰ ਕਰ ਕਿਰਪਾ ਸ਼ੀ ਆਪਣੇ ਨਾਮ ਲਾਏ ਨਾਨਕ ਚੌਥੇ ਪਦ ਮੈਂ ਸੋਜਨ ਗਤ ਪਾਏ ਰੂਪ ਸਾਜਾ ਕਰ ਸਤ ਸਥਾਨ ਪੁਰਖ ਸਤ ਕੇਵਲ ਪ੍ਰਦਾਨ ਕਰ ਤੂੰ ਸਤ ਸਾਜਾ ਕੀ ਬਾਣੀ ਸਤ ਪੁਰਖ ਸਮਾ ਸਮਾਣੀ ਸਤ ਕਰਮ ਜਾ ਕ੍ਰਿਸ਼ਨ ਸਤ ਮੂਲ ਸਤ ਸਤ ਉਤਪਤ ਸਤ ਕਰਨੀ ਨਿਰਮਲ ਨਿਰਮਲੀ ਜਿਸੇ ਬੁਝਾਏ ਤਿਸੇ ਸਭ ਭਲੀ ਸਤਨਾਮ ਪ੍ਰਭੂਗਾ ਸੁਖਦਾਇ ਵਿਸ਼ਵਾਸ ਸਤ ਨਾਲ ਗੁਰ ਤੇ ਪਾਏ ਸਤ ਪੁਰਖ ਸਾਧੂ ਦੇ ਸਤ ਤੇ ਜਾਂ ਕਰੇ ਤੇ ਪ੍ਰਵੇਸ਼ ਸਤ ਨਿਰਤ ਬੁੱਝੇ ਜੇ ਕੋਈ ਨਾਮ ਜਪੋ ਤਾਗਤ ਹੋਏ ਆਪ ਸਤ ਕੀਆ ਸਭ ਸਤ ਆਪੇ ਜਾਣੇ ਆਪਣੇ ਮਿਤ ਗਤ ਜਿਸ ਕੇ ਸਿਰ ਸੁ ਕਰਨੇ ਹਾਰ ਉਹਨਾਂ ਬੁਝ ਕਰਤੇ ਵਿਚਾਰ ਕਰਤੇ ਕਿ ਮਿਤਨ ਜਾਣੇ ਕੀ ਹੈ ਨਾਨਕ ਜੋ ਤੇ ਸੁਭਾਵ ਸੋ ਵਰਤੀ ਆ ਵਿਸ਼ਮ ਵਿਸਮ ਸਮਾਜ ਜਿਨ ਬੁੱਝਿਆ ਤੇ ਸਾਹ ਸਵਾਦ ਪ੍ਰਭ ਕੇ ਰੰਗ ਰਾਜ ਜਨ ਰਹੇ ਗੁਰ ਕੇ ਵਿਸਮ ਦਾਰਥ ਲੈ ਵਿਦਾਤੇ ਤੂੰ ਕਟ ਨਾਰ ਜਾ ਕੇ ਸੰਗ ਤਰੇ ਸੰਸਾਰ ਜਨ ਕਾ ਸੇਵਕ ਸੋੜ ਭਾਗੀ ਜਨ ਕੇ ਸੰਗ ਰੁਲਾ ਗਏ ਗੁਣ ਗੋਬਿੰਦ ਕੀਰਤਨ ਜਨ ਗਾਵੈ ਗੁਰ ਪ੍ਰਸਾਦ ਨਾਨਕ ਖੁਲ ਪਾਵੈ ਸਲੋਕ
ਆਦ ਸੱਚ ਜੁਗਾਦ ਸੱਚ ਹੈ ਭੇ ਸੱਚ ਨਾਨਕ ਹੋਸੀ ਭੇ ਸੱਚ ਅਸ਼ਵੇ ਚਰਨ ਸਤ ਸਤ ਪ੍ਰਸਨਾਰ ਪੂਜਾ ਸਤ ਸਤ ਸੇਵ ਉਧਾਰ ਦਰਸ਼ਨ ਸਤ ਸਤ ਵੇਖਣਾਰਨਾ ਆਪ ਸਤ ਸਤ ਆਪ ਸਭ ਧਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸਤ ਸਭ ਰੋਗਤਾ ਸੁਰ ਸੁਭਾਸ ਨਾਮ ਸਤ ਵੇਖਣ ਤਿਆਉਣ ਹਰਨ ਆਪ ਸਤ ਸਭ ਸਭ ਧਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭਗਤਾ ਸੁਰਤ ਸਤ ਸਤ ਜਾ ਸੁਣਤਾ ਪੂਜਨ ਹਰ ਕੋ ਸਤ ਸਭ ਹੋਈ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਦੇ ਜਿਨ ਮਾਨਿਆ ਕਰਨ ਕਰਾਉਣ ਤਿਨ ਮੂਲ ਪਛਾਣਿਆ ਜਾ ਕਰ ਦੇ ਵਿਸ਼ਵਾਸ ਪ੍ਰਵਾਇਆ ਤਤ ਗਿਆਨ ਤੇ ਸਮਾਨ ਪਗੜਾਏ ਭੈ ਤੇ ਨਿਰ ਪੋਏ ਸਾਨਾ ਜਿਸ ਤੇ ਵਿਜੇ ਤੇ ਸਮਾਜ ਸਮਾਨ ਬਸ ਮਾਏ ਨੇ ਬਸ ਗੜਾਏ ਤਾ ਕੋ ਨਾ ਕਹਿ ਨਾ ਜਾਏ ਪੂਜੇ ਪੂਜਨਾਰ ਵਿਵੇਕ ਨਾਰਾਇਣ ਮਿਲੇ ਨਾਨਕੇ ਠਾਕੁਰ ਕਾ ਸੇਵਕ ਆਗਿਆ ਕਰੀ ਠਾਕੁਰ ਕਾ ਸੇਵਕ ਸਦਾ ਪੁਜਾਰੀ ਠਾਕੁਰ ਕੇ ਸੇਵਕ ਮਨ ਪ੍ਰਤੀਤ ਠਾਕੁਰ ਕੇ ਸੇਵਕ ਨਿਰਮਲ ਰੀਤ ਠਾਕੁਰ ਕੋ ਸੇਵਕ ਜਾਣੇ ਸੰਗ ਪ੍ਰਭ ਕਾ ਸੇਵਕ ਨਾਮ ਕਰਾਂਗ ਸੇਵਕ ਉਪਰੋ ਪਾਲਣ ਹਾਰ ਸੇਵਕ ਹੀ ਰੱਖ ਨੰਕਾਰ ਸੋ ਸੇਵਕ ਜਿਹ ਜਿਹਾ ਪ੍ਰਭ ਤਾਰੇ ਨਾਮ ਸੋ ਸੇਵਕ ਸਾਧ ਸਾਧ ਸਮਾਜ ਆਪਣੇ ਜਨ ਕਾ ਪਰਦਾ ਢਾਕੇ ਆਪਣੇ ਸੇਵਕ ਕੇ ਸਰ ਪਰ ਆਖੇ ਆਪਣੇ ਦਾਸ ਕੋ ਦੇਵ ਉਡਾਏ ਆਪਣੇ ਸੇਵਕ ਕੋ ਨਾਮ ਜਪਾਏ ਆਪਣੇ ਸੇਵਕੀਆਂ ਪਦਰਾਂ ਕੇ ਤਾਂ ਕੀ ਕਦਮ ਕੋਈ ਨਾ ਲਾਖੇ ਪ੍ਰਭ ਕੇ ਸੇਵਕ ਕੋ ਕੋਣ ਪਹੁੰਚੇ ਪ੍ਰਭ ਕੇ ਸੇਵਕ ਉੱਚੇ ਉੱਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦਾ ਜਿਸ ਉਠਾਏ ਨੀਕੀ ਕੀਰੀ ਮੈਂ ਕਲ ਰਾਖੇ ਭਸਮ ਕਰੇ ਲਸਕਲ ਕੋਲ ਲਾਖੇ ਜਿਸ ਕਾ ਸ਼ਾਸਨ ਕੱਢਤੇ ਆਵ ਤਾਂ ਕੋ ਰੱਖ ਦੇ ਕਰ ਹਾਥ ਮਨ ਜਤਨ ਕਰਤ ਬਪਾ ਜਿਸ ਕੇ ਕਰਤਵ ਬਿਰਥੇ ਜਾਤ ਮਾਰਨ ਰਾਖੇ ਔਰਨ ਕੋ ਸਰਬ ਜੀਆਂ ਕਾ ਰਾਖਾ ਸੋਏ ਕਾਹੇ ਸੋਚ ਕਰੇ ਰੇ ਪ੍ਰਾਣੀ ਜਬ ਨਾਨਕ ਕੁਰਵਲ ਕੁਬਿੜਾਰੀ ਬਾਰੰਬਾਰ ਬਾਰ ਪਉ ਜਪੀਐ ਪੀ ਅੰਮ੍ਰਿਤ ਮਨ ਧਨ ਤ੍ਰੋਪੀਐ ਨਾਮ ਰਤਨ ਜਿਨ ਗੁਰੂ ਕੁਬਲ ਤਿਸ ਕੁ ਸ਼ਰਨ ਦਿਸ਼ਟਾ ਨਾਮ ਧਨ ਨਾਮ ਰੂਪ ਰੰਗ ਨਾਮ ਸੁਕਰ ਨਾਮ ਕਾ ਸੰਗ ਨਾਮ ਰਸ ਜੋ ਜਨ ਤ੍ਰਿਪਤਾਨੇ ਮਨ ਧਨ ਨਾਮੇ ਨਾਮ ਸਮਾਨੇ ਉਠਤ ਵੈਡ ਸੋਤ ਨਾਮ ਕਹੁ ਨਾਮ ਜਨ ਕੇ ਸਦਕਾਮ ਬੋਲੋ ਜਦ ਜੇ ਵਧਨ ਰਾ ਪ੍ਰਭੂ ਨੇ ਜਨ ਕਿੰਨੀ ਦਾਤ ਕਰਾਏ ਭਗਤ ਆਤਮ ਕੇ ਜਾਏ ਪ੍ਰਭੂ ਨੇ ਸੂਰੈ ਸਮਾਏ ਜੋ ਹੋ ਆਹੋ ਸੋ ਜਾਣੇ ਪ੍ਰਭ ਆਪਣੇ ਕਾ ਹੁਕਮ ਪਛਾਣੇ ਤਿਸ ਕੀ ਮਹਿਮਾ ਕੌਣ ਵਖਾਨੋ ਤਿਸ ਕਾ ਗੁਣ ਕਹਿ ਇੱਕ ਨ ਜਾਣੋ ਆਟ ਪਰ ਪੁਰਬ ਸਹਿਜੂਰੇ ਕਹੁ ਨਾਨਕ ਸੇਜਨ ਪੂਰੇ ਮਨ ਮੇਰੇ ਤਿਨ ਕੀ ਓੜ ਲੈ ਮਨ ਤਨ ਆਪਣਾ ਤਿਨ ਜਾਂਦਾ ਜਿਨ ਜਨ ਪ੍ਰਭ ਪ੍ਰਭੁ ਪੁਛਾਤਾ ਸੂਨ ਸਰਬ ਧੋਖਾ ਦਾਤਾ ਤਿਸ ਕੀ ਸ਼ਰਨ ਸਰਬ ਸੁਖ ਪਾਵੈ ਤਿਸ ਕੇ ਦਰ ਸਭ ਪਾਵ ਮਿਟਾਵੈ ਪ੍ਰਸਿਆਣ ਸਗਲੀ ਸਾਰਤੀ ਜਨ ਕੀ ਤੂੰ ਸੇਵਾ ਲਾਗ ਆਵਣ ਜਾਨ ਹੋਈ ਤੇਰਾ ਨਾਨਕ ਤਿਸ ਜਨ ਕੇ ਪੂਜੋ ਸਤ ਪਰ ਸਲੋਕ ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਉ ਤਿਸ ਕੇ ਸੰਗ ਸੁਖਦਰ ਨਾਨਕ ਹਰ ਗੁਣ ਗਾਉ ਅਸਪਦ ਸਤਿਗੁਰ ਸਿੱਖੀ ਕਿਰੇ ਵਰਤਪਾ ਸੇਵ ਕੋ ਗੁਰ ਸਾਧਿਆ ਸਿੱਖੀ ਗੁਰਦੁਰ ਮਤ ਮਲੇ ਰੇ ਗੁਰੂ ਬਚਨੀ ਹਰ ਨਾਮ ਸਰੇ ਸਤਿਗੁਰ ਸਿੱਖੇ ਬੰਧਨ ਘਾਟੇ ਗੁਰ ਕਾ ਸਿੱਖੀ ਕਰਤੇ ਅਟੇ ਸਤਿਗੁਰ ਸਿੱਖੋ ਨਾਮ ਤੰਦੇ ਗੁਰ ਕਾ ਸਿਖੁੜ ਭਾਗੀ ਹੈ ਸਤਿਗੁਰ ਸਿੱਖ ਕਲਪ ਸੁਆਰੇ ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਾਰੇ ਗੁਰ ਕੇ ਗ੍ਰਹਿ ਸੇਵ ਜੋ ਰਹਿ ਗੁਰ ਕੀ ਆਗੇ ਮਨ ਮੈਂ ਸਹਿ ਆਪਸ ਗੋ ਕਰ ਕਛੁਨ ਜਨਾਵੇ ਹਰ ਹਰ ਨਾਮ ਦੇ ਸਤਿ ਆਵੇ ਮਨ ਵਿੱਚ ਸਤਿਗੁਰ ਕੇ ਪਾਤੀ ਸੇਵਕ ਕੇ ਕਾਰਜ ਰਾਜ ਸੇਵਾ ਕਰ ਤੋਹੇ ਨਿਕਾਮੀ ਤਿਸ ਕੋ ਪ੍ਰਾਪਤ ਸੁਆਮੀ ਆਪਣੀ ਕਿਰਪਾ ਸੇ ਆਪ ਕਰੇ ਨਾਨਕ ਸੋ ਸੇਵਾ ਗੁਰ ਕੀ ਮਤ ਲੈ ਬਿਸ ਵਿਸਵੇ ਗੁਰ ਕਾ ਮਨ ਮਾਨੇ ਸੋ ਸੇਵ ਪਰਮੇਸ਼ਰ ਕੀ ਕਰ ਜਾਣੇ ਸੋ ਸਤਿਗੁਰੂ ਜੀ ਦੇ ਹਰ ਨਾਵਣ ਕਬਾਰ ਗੁਰ ਕੋ ਬਲ ਜਾਓ ਸਰਵਨਧਾਨ ਜੀ ਕਾ ਦਾਤਾ ਆਠ ਪੈਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮ ਮੈਂ ਜਨ ਜਨ ਮੈਂ ਪਰਮੇਕ ਆਪਣੇ ਕਿਸ ਪਰਮ ਸਾਹਿਬ ਸਿਆਣਪ ਲੈਣ ਜਾਈ ਨਾਨਕ ਐਸਾ ਗੁਰੂ ਭਾਗੀ ਪਾਈ ਸਫਲ ਦਰਸ਼ਨ ਪੇਖਤ ਪੁਨੀਤ ਪਰਸਤ ਚਰਨ ਗਤ ਨਿਰਮਲ ਰੀਤ ਭੇਟ ਸੰਗਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਗੇ ਗਵੈ ਸੁਣ ਕਰ ਬਚਨ ਕਰਨ ਅਗਾਨੇ ਮੈਂ ਸੰਤੋਖ ਆਤਮ ਬਥਿਆ ਨੇ ਪੂਰਾ ਗੁਰੇਖਿਓ ਜਾ ਕਾ ਮੰਤਰ ਅਮਰਦਿਸ਼ ਵੇਖਿਓ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵ ਚੀ ਲੈ ਮਿਲਾਏ ਜਿਸ ਭਾਵ ਕੁਚਤ ਅਨੇਕ ਸਤਿਪੁਰ ਪੂਰਨ ਵਿਵੇਕ ਕਾਹੂ ਬੋਲ ਨਾ ਪਹੁੰਚਤ ਬਰਾਣੀ ਕੁਮ ਗੋਚਰ ਫਲ ਨਿਰਵਾਣੀ ਹਰ ਨਿਰਵਾਰ ਸੁਖਦਾਈ ਤਾਂ ਕੀ ਕੀਮਤ ਕਿੰਨੇ ਨੇ ਪਾਏ ਨੂੰ ਭਗਤ ਬੰਧਨ ਚਰਨ ਕੁਮਿਸ ਦੇ ਸਿਮਰੈ ਸਤਬਲ ਹਾਰੇ ਸਤਿਗੁਰੇ ਆਪਣੇ ਨਾਨਕ ਜਿਸ ਪ੍ਰਸਾਦ ਹੈ ਸਭ ਰੋਜ਼ ਆਪਣੇ ਅਰਸ ਪਾਵੇ ਜਨੂੰ ਕਹੇ ਸੋਰ ਨਾ ਜਾ ਕੇ ਮਨ ਭਗਤੀ ਗੁਰਦਾਸ ਆਠ ਪੈਰ ਹਰ ਕਾ ਨਾਮ ਲੇ ਸੱਚ ਉਦੇ ਸਿਵ ਕੁਦੇ ਮੂੰਹ ਮੈ ਕੇ ਸੰਗਨ ਲੇ ਮਨ ਮੈਂ ਰਾਖੇ ਹਰ ਹਰੇਕ ਅੰਧਕਾਰ ਦੀਪਕ ਪ੍ਰਗਾਸੇ ਨਾਨਕ ਭਰਮੋ ਦੁਖਦਾ ਤੇ ਨਾਸੇ ਤਪਤ ਮਾਏ ਠੰਡ ਵਰਤਾਏ ਵਿਆਹ ਤੂੰ ਨਾਠੇ ਪਾਏ ਜਨਮ ਮਰਨ ਕੀ ਮਿਟੇ ਦੱਸੇ ਸਾਧੂ ਕੇ ਪੂਰਨ ਉਪਦੇਸੇ ਭਉ ਚੁੱਕਾ ਨਿਰ ਪੋਏ ਵਸੇ ਸਗਲ ਵਿਆਹ ਮਨ ਦੇਖਿਆ ਨਸੇ ਜਿਸ ਕਾ ਸਾਧਨ ਕਿਰਪਾ ਤਾਰੀ ਸਾਧ ਸੰਗ ਜਬ ਨਾਮ ਬੁਰਾਰੀ ਤਿਥ ਪਾਏ ਚੁੱਕੇ ਭਰਮ ਗਮਨ ਸੁਣ ਨਾਨਕ ਹਰ ਹਰ ਜਸ ਸਰਵ ਨਿਰਗੁਣੇ ਆਪ ਸਰਗੁਣ ਪਿਓ ਕਲਾ ਧਾਰ ਜਿਨ ਸਗਲੀ ਮੋਹੇ
अपने जल प्रवाह अपनाए अपनी कीमत आपे पाए हर बिंदु जा नाई कोय सरण गुरु अंतर एको सोय उत्पोत्र व्यार रंग पै प्रकाश साध के संग रच रचना अपनी गलत हरि अनक बार नानक बलहारी सलोक साथ न चाले बिन भसन बिखिया सगली सा।

ਨਾ ਕਪੇ ਕਣ ਸਭ ਬ੍ਰਹਮ ਸੰਜ ਨਾ ਕਿਰਦੇ ਸਭ ਧਰਮ ਸੰਜ ਨਾ ਸੁਣ ਸਭ ਵਚਨ ਸਰਬ ਵਿਆਪੀ ਰਾਮ ਸੰਗਰਤਨ ਜਿਨ ਜਾਤਾ ਤੇ ਕਹਿ ਸਤ ਵਚਨ ਸਾਧੂ ਸਭ ਕਹਿ ਜੋ ਜੋ ਹੋਏ ਸੋਏ ਸੁਖ ਮਾਨੈ ਕਰਨ ਕਰਾਵਣ ਹਰ ਪਵ ਜਾਣੇ ਅੰਤਰ ਵਸੇ ਬਾਲ ਪਿਓ ਹੋਏ ਨਾਨਕ ਦਰਸ਼ਨ ਦੇ ਸਮੋਈ ਆਪ ਸਤ ਗਿਆ ਸਭ ਸਤ ਤੇ ਤਿਸ ਪ੍ਰਭ ਦੇ ਸਗਲੇ ਪਥ ਤਿਸ ਭਾਵੇ ਤਾਂ ਕਰੇ ਵਿਸਤਾਰ ਤਿਸ ਭਾਵੇ ਤਾਂ ਕੰਕਾਰ ਅੰਕਲਾ ਲਿਖਣਾ ਜਾਇ ਜਿਸ ਭਾਵੇ ਤੇ ਲੈ ਮਿਲਾਏ ਕੌਣ ਨਿਕਲ ਕੌਣ ਕਹੀਏ ਦੂਰ ਆਪੇ ਆਪਾ ਭਰਪੂਰ ਅੰਤਰ ਗਛ ਆਪ ਜਨਾਏ ਨਾਨਕ ਤਿਜਨੇ ਆਪ ਜਾਏ ਸਰਭੂਤ ਆਵਰਤਾਰਾ ਸਮਨਾਇਣ ਭੇਖਣਾਰਾ ਸਗਲ ਸਮਗਰੀ ਜਾਕਾ ਤਣਾਇਆ ਪੰਜਾ ਸਾਹਿਬ ਸੁਨਾਮ ਜਾਣੀ ਖੇਲ ਬਣਾਇਆ ਗਿਆ ਕਾਰੀ ਕਿੰਨੀ ਮਾਇਆ ਸਭ ਕੇ ਮਦ ਅਲਿਪਤ ਹੋ ਰਿਹਾ ਜੋ ਕੁਛ ਗਣਾ ਸੁਆਪੇ ਕਹੇ ਅੱਗੇ ਆਵੇ ਅੱਗੇ ਜਾਏ ਨਾਨਕ ਜਾ ਪਾਵੇ ਤਾਂ ਲੈ ਸਮਾਇਸ ਤੇ ਹੋਏ ਸੁਨਾਏ ਬੁਰਾ ਔੜੈ ਕਹੋ ਕਿਨੇ ਕਛ ਕਰਾ ਆਪ ਭਲਾ ਕਰ ਤੂੰ ਜਾਣੀ ਕੀ ਆਪੇ ਜਾਣੇ ਆਪਣੇ ਜੀ ਕੀ ਆਪ ਸਾਜ ਧਾਰੀ ਸਭ ਸਾਜ ਓਤ ਪੋਤੇ ਆਪਣ ਸੰਗਰਾਜ ਤਾਂ ਕੀ ਗਲ ਮੁਕਈ ਨਾ ਜਾਏ ਦੂਸਰ ਹੋਏ ਤਾਂ ਸੋ ਜੀ ਵਾਹ ਜਿਸਕਾ ਕਿਆ ਸਭ ਪ੍ਰਵਾਨ ਗੁਰਪ੍ਰਸਾਦ ਨਾਨਕੇ ਜਾਨ ਜੋ ਜਨ ਤਿਸ ਦਾ ਸੁਖ ਆ ਮਿਲਾ ਲੇ ਪ੍ਰਭ ਸੋਏ ਧਨਵੰਤ ਕੁਲਵੰਤ ਪਤਵਾਨ ਜੀਵਨ ਮੁਕਤ ਜਿਸ ਦੇ ਭਗਵੰਤ ਧਨ ਧਨ ਧਨ ਜਨਿਆ ਜਿਸ ਪ੍ਰਸਾਦ ਸਭ ਜਗਤ ਰਾਜ ਜਨਿਆ ਉਹਨੂੰ ਕਹਿ ਸੁਭਾਵ ਜਨ ਕੇ ਸੰਗ ਤਿਆਵੇ ਨਾ ਵਾ ਮੁਕਤ ਮੁਕਤ ਕਰੇ ਸੰਸਾਰ ਨਾਨਕ ਤੇ ਜਨ ਕੋ ਸਦਾ ਨਮਸਕਾਰ ਸਲੋਕ ਪੂਰਾ ਪ੍ਰਭ ਆਰਾਧਿਆ ਪੂਰਾ ਜਾਕਾ ਨਾਵ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਵਸਪਦ ਪੂਰੇ ਗੁਰ ਕਾ ਸੁਣ ਉਪਦੇਸ਼ ਪਾਲ ਸਾਧ ਸਾਧ ਸਿਮਰੋ ਗੋਬਿੰਦ ਮਨ ਤ੍ਰਿਕੁਤਰ ਚੰਦਾਸ ਨੰ ਤਿਆਗੋ ਤਰੰਗ ਸਮਝਣ ਕੀ ਧੁਰਮਣ ਮੰਗ ਆਪ ਛੋੜ ਬੇਨਤੀ ਕਰੋ ਸਾਧ ਸੰਗ ਗਣ ਸਾਗਰ ਤਰੋ ਹਰਤਨ ਕੇ ਭਰਲੇ ਭੰਡਾਰ ਨਾਨਕ ਗੁਰਪੁਰੇ ਨਮਸਕਾਰ ਕੇਮ ਕੁਸਲ ਸਹਿਜਾਨੰਦ ਸਾਧ ਸੰਗ ਬਜ ਪਰਮਾਨੰਦ ਨਰਕਨਵਾਰ ਉਧਾਰੋ ਜੀਓ ਗੁਣ ਗੋਬਿੰਦ ਅਮਰ ਤਲਸ ਪਿਓ ਚਿਤਵ ਨਾਰਾਇਣ ਏਕ ਰੂਪ ਜਾਕੇ ਰਾਂਗਣੇ ਗੋਪਾਲ ਦਮੋਦਰ ਦੀਨ ਦਿਆਲ ਦੁਖ ਭੰਜਨ ਪੂਰਨ ਕਿਰਪਾਲ ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕਹਿ ਦਾਰ ਤੁਮ ਸਲੋਕ ਸਾਧ ਕੇ ਅਮਲੀਕ ਲਾਲੇ ਤੁਮ ਸੁਣ ਤੁਮ ਆਪ ਤੇ ਉਧਾਰੇ ਆਪ ਤਰੇ ਲੋਕ ਸਾਧ ਸਫਲ ਜੀਵਨ ਸਫਲਤਾ ਕਾ ਸੰਗ ਜਾਕੇ ਮਨ ਲੱਗਾ ਰੰਗ ਜੈ ਜੈ ਸ਼ਬਦ ਅਨਾਹਤ ਵਾਜੇ ਸੁਣ ਸੁਣ ਅਣਦ ਕਰੇ ਪ੍ਰਭ ਗਾਜੈ ਪਗੜੇ ਗੋਪਾਲ ਮਾਤ ਕੇ ਮਾਥੇ ਨਾਨ ਖੁਦਰੇ ਤਿਨ ਕੇ ਸਾਥੇ ਸਨ ਜੋਗ ਸੁਣ ਸੁਣੀ ਆਏ ਕਰ ਕਿਰਪਾ ਪ੍ਰਭਾ ਮਿਲਾਏ ਮਿਟ ਗਏ ਪੈਰ ਪਏ ਸਭ ਰੇ ਨਮ੍ਰਿਤ ਨਾਮ ਸਾਧ ਸੰਗ ਲੈਣ ਸੋ ਪ੍ਰਸੰਨ ਭਾਈ ਗੁਰਦੇਵ ਪੂਰਨ ਹੋਏ ਸਹਿਯੋਗ ਕੇ ਸਹਿ ਵਿਆਲ ਜੰਜਾਲ ਵੀ ਕਰਦੇ ਰਹਿ ਤੇ ਰਾਮ ਨਾਮ ਸੁਣ ਸੁਣ ਕਹਿਤੇ ਕਰ ਪ੍ਰਸਾਦ ਦਿਆ ਪ੍ਰਭ ਧਾਰੀ ਨਾਨਕ ਨੇ ਵੀ ਖੇ ਫੁਮਾਰੀ ਪ੍ਰਭ ਕੇ ਸੋ ਗੁਰੂ ਸੰਬੀਰ ਸਾਵਧਾਨੀ ਕਾਗਰਚੀਤ ਸੁਖ ਮਨ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਵਸੇ ਸੋਧ ਨਿਦਾਨ ਸਰਵ ਇੱਛਾ ਤਾਂ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਭੂ ਸਾਹਿਬ ਲੋਇਆ ਸਭ ਤੋਜ ਪਾਇਆ ਸਥਾਨ ਬਹੁਲ ਨਾ ਹੋਏ ਆਉਣ ਜਾਣ ਹਰ ਤਨ ਖੜ ਚਲੇ ਜਾਣ ਸੋਏ ਨਾਨਕ ਸੇ ਪ੍ਰਾਪਤ ਹੋਏ ਖੇਮ ਸ਼ਾਂਤ ਰਿਦ ਨਵ ਨਿਧ ਬੁੱਧ ਗਿਆਨ ਸਰਵਤਾ ਸਿੱਧ ਵਿਦਿਆ ਤਪ ਤਪ ਯੋਗ ਪ੍ਰਭ ਧਿਆਨ ਗਿਆਨ ਸ੍ਰਿਸ਼ਟ ਉੱਤਮ ਇਸ਼ਨਾਨ ਚਾਰ ਪਦਾਰਥ ਗੁਣ ਪ੍ਰਕਾਸ਼ ਸਭ ਕੇ ਮਤ ਸਗਲ ਤੇ ਉਦਾਸ ਸੁੰਦਰ ਚਤੁਰ ਤਤ ਕਾ ਬੇਤਾ ਸਮੁੰਦਰ ਸ਼੍ਰੀ ਏਕ ਦੇਸ਼ ਦੇਤਾ ਫਲ ਤੇ ਜਨ ਕੇ ਮੁਖ ਮੁਣੀ ਗੁਰੂ ਨਾਨਕ ਨਾਮ ਬਚਨ ਮਨ ਸੁਣੇ ਇਹ ਨਿਧਾਨ ਜਪੇ ਮਨ ਕੋ ਸਭ ਯੁਗ ਮੈਂ ਤਾਂ ਕੀ ਗਤ ਹੋਏ ਗੁਣ ਗੋਬਿੰਦ ਨਾਮ ਤੁਨ ਬਾਣੀ ਸਿਮਰ ਸ਼ਾਸਤਰ ਵੇਦ ਵਖਾਣੀ ਸਗਲ ਨਿਧਾਂਤ ਕੇਵਲ ਹਰ ਨਾਮ ਗੋਬਿੰਦ ਭਗਤ ਕੇ ਮਨ ਵਿਸਰਾਮ ਕੋਟ ਪਰਾ ਸਾਹ ਸੰਗ ਮਿਟੇ ਸੰਤ ਕਿਰਪਾ ਤੇ ਜਮ ਤੇ ਝੂਟੇ ਜਾ ਕੇ ਮਸਤਕ ਕਰਮ ਪ੍ਰਭਾਏ ਸਾਹ ਸੰਗ ਨਾਨਕ ਤੇ ਆਏ ਜਿਸ ਮਨ ਵਸੇ ਸੁਣ ਲਾਏ ਪਰੇ ਤੇ ਜਿਨ ਆਵੇ ਹਰ ਪਵ ਚੇਤ ਜਨਮ ਮਰਨ ਤਾਂ ਕਾ ਦੁਖ ਨਿਵਾਰ ਦੁਲਭ ਦੇ ਤਤਕਾਲ ਉਧਾਰ ਨਿਰਮਲ ਸੋਭਾ ਅੰਮ੍ਰਿਤ ਤਾਂ ਕੀ ਬਾਣੀ ਏਕ ਨਾ ਮਨ ਮੈ ਸਮਾਣੀ ਦੁਖ ਰੋਗ ਬਿਨ ਸੇ ਪੈ ਭਰਮ ਸਾਧਨਾਮ ਨਿਰਮਲਤਾ ਕੇ ਕਰਮ ਸਭ ਤੇ ਊਚਤਾ ਕੀ ਸੋਭਾ ਬਣੀ ਨਾਨਕ ਇਹ ਗੁਣ ਨਾਮ ਸੁਖ ਮਣੀ ਦੁਖ ਰੋਗ ਬਿਨ ਸੇ ਪੈ ਭਰਮ ਸਾਧਨਾਮ ਨਿਰਮਲਤਾ ਕੇ ਕਰਮ

ਤੇਰੇ ਭਾਣੇ ਸਰਬੰਦ ਵਾਹਿਗੁਰੂ ਸਤਿ ਸ੍ਰੀ ਅਕਾਲ।

ਸਾਹਿਬ ਜੀ ਸੋ ਕਹੋ ਟਲ ਗੁਰੂ ਸੇਵੀਐ ਅਹਿੰਸਾ ਸੁਭਾਈ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਐ ਸਿਫਤ ਖਸਮ।

ਕਿ ਕਦੋਂ ਤੁਸੀਂ ਨਰਵ ਫੋਰਸ ਕਰਨੇ ਆ ਤੇ ਇਹਨੂੰ ਪ੍ਰੋਮਿਸ ਕੀਤਾ ਸੀਗਾ ਤੇ ਪਿਛਲੇ ਹਫ਼ਤੇ ਹਾਂਜੀ ਪੁੱਤ ਵਟ ਡਿਡ ਯੂ ਇੰਜੋਏ ਵਟ ਡਿਡ ਯੂ ਇੰਜੋਏ ਲਾਸਟ ਵੀਕ ਯੂ ਡੋਂਟ ਇੰਜੋਏ ਐਵਰੀਥਿੰਗ ਓਕੇ ਸਾਰਾ ਕੁਛ ਚੰਗਾ ਲੱਗਿਆ ਸੀ ਐਨੀਬਡੀ ਐਲਸ ਐਨੀਬਡੀ ਐਲਸ ਇੰਜੋਏਡ ਇਟ ਐਨੀ ਆਫ ਦ ਕਿਡਸ ਓਕੇ ਜਸਟ ਵਾਂਟ ਫਸਟ ਆਫ ਆਲ ਸੇ ਥੈਂਕ ਯੂ ਟੂ ਆਲ ਦ ਸੇਵਾਦਾਰ ਹੈ ਨਾ ਸੇਵਾਦਾਰ ਨੇ ਬਹੁਤ ਹਿੰਮਤ ਕੀਤੀ ਪਿਛਲੇ ਹਫ਼ਤੇ ਅਤੇ ਬਹੁਤ ਵਧੀਆ ਕੈਂਪ ਹੋਇਆ ਸੀਗਾ ਇੱਕ ਹਫ਼ਤੇ ਦੇ ਵਿੱਚ ਸੇਵਾਦਾਰ ਨੇ ਤਿਆਰ ਕੀਤਾ ਅਤੇ ਇੱਕੋ ਹਫ਼ਤੇ ਦੇ ਵਿੱਚ ਬਹੁਤ ਸੋਹਣੀ ਤਰ੍ਹਾਂ ਡਿਲੀਵਰ ਕਰਤਾ ਅਤੇ ਐਨੀ ਵੀ ਓਨਲੀ ਪਲੈਨਡ ਇਟ ਅ ਵੀਕ ਬਿਫੋਰ ਦੈਟ ਵੀ ਡਿਸਾਈਡਿਡ ਟੂ ਡੂ ਅ ਕੈਂਪ ਐਂਡ ਵੀ ਡਿਲੀਵਰਡ ਇਟ ਇਨ ਅ ਵੀਕ ਸੋ ਦੈਟਸ ਫੈਂਟਾਸਟਿਕ ਸੋ ਵੈਲ ਡਨ ਟੂ ਐਵਰੀਬਡੀ ਐਂਡ ਆਲਸੋ ਥੈਂਕ ਯੂ ਟੂ ਆਲ ਦ ਪੇਰੈਂਟਸ ਹੂ ਗੇਵ ਦੇਅਰ ਦਿਸ ਵਨ ਦੇ ਗੇਵ ਸਮ ਮਨੀ ਟੂਵਰਡਸ ਦ ਕੈਂਪ ਐਜ਼ ਵੈਲ ਸੋ ਦੈਟ ਰੀਲੀ ਦੈਟਸ ਰੀਲੀ ਅਪਰੀਸ਼ੀਏਟਡ ਐਜ਼ ਵੈਲ ਹੈ ਨਾ I just want to show you a quick highlight video just to remind you how the camp went. So let's watch this quickly.

ਅਰਦਾਸਾਂ ਕੀਤੀਆਂ ਸੀਗੀਆਂ, ਬੱਚੇ ਨੇ ਹੁਕਮਨਾਮਾ ਲਿਆ ਸੀਗਾ, ਹੈ ਨਾ? ਸੋ ਦੈਟਸ ਰੀਲੀ ਗੁੱਡ. ਐਂਡ ਸੋ ਦ ਕਿਡਸ ਐਕਚੁਅਲੀ ਟੁੱਕ ਦ ਹੁਕਮਨਾਮਾ, ਦ ਕਿਡਸ ਡਿਡ ਦੀ ਅਰਦਾਸ, ਐਂਡ ਦ ਕਿਡਸ ਲੈਡ ਅ ਲੋਟ ਆਫ ਦ ਸਟਫ, ਹੈ ਨਾ? ਸੋ ਦ ਗੱਤਕਾ, ਦ ਦੇਰ ਵਾਸ ਅ ਗੁੱਡ, ਸਮ ਗੁੱਡ ਵਿਚਾਰ, ਦ ਹੈਡ ਸਮ ਗੁੱਡ ਫਨ ਆਫਟਰਸ ਐਸ ਵੈਲ. ਆਈ ਥਿੰਕ ਦੇਰ ਵਾਸ ਅ ਬਾਉਂਸੀ ਕਾਸਟਲ, ਗਲੈਡੀਏਟਰਸ, ਅ ਸਲਾਈਡ, ਐਂਡ ਲਾਈਕ ਅ ਐਕਟੀਵਿਟੀ ਕੋਰਸ ਦੈਟ ਦੇ ਡਿਡ. So it was really good. So one of the parents said, can I stay at the Gurdwara? She enjoyed it that much. Can I stay at the Gurdwara? I was like, I can't go to the Gurdwara. So we will plan to do another camp, but this time it will probably be probably 2 to 3 days. Right? That's our hope. Right? So we don't know the dates yet. It might be Christmas perhaps or next year. And lastly, just want to finish with one slightly sad bit of news. Benji Kulwinder is one of our regular teachers here. Unfortunately, she lost her father last week. You know? Benji Kulwinder, the Pitaji, Kafi Bamar, si apne ethe Khalsa Club de teacher, the 8 to 11 saal di class lende. Unde unde Pitaji, Kafi chir de tille sige, oh, pichle hafte poore hoge taan karke Benji aaj aa nahi sake. Te jere jere tusi unna nu jaande, please jarur unna nu phone karke sahara deo. ਅਤੇ ਅਖੀਰ ਦੇ ਵਿੱਚ ਜਿਹੜੇ ਹੈਗੇ ਆਪਣੇ ਕਲਾਸਾਂ ਸਭ 5 ਤੋਂ ਜਿਹੜੇ ਹੈਗੇ 7 ਸਾਲ, ਉਹ ਅੱਜ ਕਰਨਜੋਤ ਅਤੇ ਹਰਜਸ ਸਿੰਘ ਦੇ ਨਾਲ, ਅਤੇ ਪਲੀਜ਼ ਮੱਥਾ ਟੇਕ ਕੇ ਕਿਰਪਾ ਕਰਕੇ ਪਿਛਲੇ ਪਾਸੇ ਆਪਣੇ ਕਲਾਸ ਨੂੰ ਚਲ ਜਾਓ. ਸੋ ਦ 5 to 7, ਇਫ ਯੂ ਕੈਡ ਪੇ ਯੋਰ ਰਿਸਪੈਕਟਸ ਐਂਡ ਮੇਕ ਯੋਰ ਵੇ ਟੂ ਯੋਰ ਕਲਾਸ. ਦ 8 to 11 ਗਰਲਸ ਐਂਡ ਬੋਇਜ਼ ਦੇ ਆਰ ਵਿਦ ਪੈਨਜੀ ਗਗਨ, ਸ਼ੀ ਇਜ਼ ਸਿਟਿੰਗ ਰਾਈਟ ਐਟ ਦ ਬੈਕ, ਅਮਰੀਕ ਸਿੰਘ ਜ਼ ਵਾਈਫ. ਐਂਡ ਦ ਇੰਗਲਿਸ਼ ਕਲਾਸ ਦੈਟਸ ਨੋਰਮਲੀ ਟੇਕਨ ਬਾਈ ਮਾਰਟਿਨ ਮਨਿੰਦਰ, ਸੋਰੀ, he's not here today because his sister's getting married tomorrow. That's been taken by Simran Kaur. She's downstairs in hall number 3. So the English class is downstairs in hall number 3. And Bhai Amrik Singh is going to be doing today's Kirtan and Katha in this particular hall. Hana? So apne apne classan kirpa karke chaljo. Jehdi bibiyan sajje passe baithiyan saariyan, please kirpa karke khabbe passe more hoke aake baijo. Bahut dhanwad ji. Waheguru ji ka khalsa. Waheguru ji ki fateh.

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਲਾਸਟ ਵੀਕ ਇੱਕ ਬੱਚੇ ਨੇ ਸਵਾਲ ਪੁੱਛਿਆ ਸੀ ਆਪਣੇ ਮੰਮੀ ਡੈਡੀ ਤੋਂ। ਬੱਚਾ ਜ਼ਿਆਦਾ ਗੁਰਦੁਆਰਾ ਸਾਹਿਬ ਨਹੀਂ ਆਉਂਦਾ ਅਤੇ ਸਵਾਲ ਬੜਾ ਸਿੰਪਲ ਜਿਹਾ ਸੀ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਪ੍ਰਸ਼ਾਦ ਕਿਉਂ ਮਿਲਦਾ, ਪ੍ਰਸ਼ਾਦ ਕਿਉਂ ਵਰਤਾਇਆ ਜਾਂਦਾ ਜਾਂ ਕਿਉਂ ਦਿੱਤਾ ਜਾਂਦਾ। ਵੀ ਉਹ ਮੰਮੀ ਨੇ ਕਿਤੇ ਕਿਹਾ ਵੀ ਪੁੱਤ ਪ੍ਰਸ਼ਾਦ ਲੈ ਲਾ, ਐਂਡ ਹੀ ਸੈਟ ਆਈ ਡੋਂਟ ਵਾਂਟ। ਉਹ ਕਹਿੰਦੀ ਨਹੀਂ ਪੁੱਤ ਲਈਦਾ ਹੁੰਦਾ। ਵਾਈ? ਆਈ ਹੈਵ ਨੋ ਆਨਸਰ ਬਟ ਯੂ ਹੈਵ ਟੂ। ਆਈ ਵਾਜ਼ ਸਿਟਿੰਗ ਦੇਅਰ ਐਂਡ ਨੋਟ ਸਮ ਪ੍ਰੋਗਰਾਮਸ

all the good energy going into the prasad. They never talk to anyone. And that Singh, where Panch Kakar, he is a blessed person, he is making a deg, and after they prepare, they brought up to Guru Darbar Hall. And unne kya Guru Sahib ji, aap ji enu pravan karo. That means they get the permission from Guru Granth Sahib ji, then Guru Granth Sahib ji touched it by the kirpan, fir unu kirpan bhog lagan da dassya vi ida ki meaning aa. He was interested then. How you know the Guru Granth Sahib ji approved the deg? When approved word, shabd vartya, be Guru Granth Sahib ji is the inner knower, unhanu pata lag janda hai. Fir main unhu history dassi vi Guru Gobind Singh ji ko teer hunda si, shastra hunda si, jadon deg saj ke aundi si, sache patshah shastra swaunde hunde si. The same thing, this is a gift by Guru Gobind Singh Ji, and Guru Gobind Singh Ji's presence in Guru Granth Sahib Ji. That's why this is a blessed food. Achha, udhi inu hi gal samajh pai ji, te udhi mummy bhi kehndi, thank you to adda hai, te gal minu bhi nahi si pata, be inu blessed food kehndi, te bless hunda kehda. Achha, fir main unu dassya, main kya bhi, ਜਿਹੜਾ ਤੇਰਾ ਚੋਕਲੇਟ ਆ ਤੇ ਇਹਦਾ ਬਹੁਤ ਫਰਕ ਆ, ਕਿਉਂਕਿ ਇਹਦੇ ਵਿੱਚ ਉਹ ਗੁੱਡ ਐਨਰਜੀਜ਼ ਨਹੀਂ ਹੈਗੀਆਂ. ਤੂੰ ਜਦੋਂ ਮਹਾਰਾਜ ਕੋਲ ਆਉਣਾ ਨਾ, ਤੇ ਇਹ ਸੋਚ ਕੇ ਦੇਖ ਲੈਣੀ ਆ ਕਿ ਇਹ ਗੁੱਡ ਐਨਰਜੀ ਵਾਲੀ ਦਵਾਈ ਆ, ਇਹ ਖਾਣ ਨਾਲ ਮੈਨੂੰ ਗੁੱਡ ਐਨਰਜੀ ਆਊਗੀ. ਅੱਛਾ, ਰਹਿਤਨਾਮੇ ਇਸ ਵਿੱਚ ਦੱਸਦੇ ਆ ਜੀ, ਹੁਣ ਕੀ ਹੋਊਗਾ ਉਹ ਬੱਚਾ ਜਦੋਂ ਸਾਨੂੰ ਵਾਹਿਗੁਰੂ ਕਿਰਪਾ, ਚਲੋ ਮਹਾਰਾਜ ਮੈਨੂੰ ਨਹੀਂ ਪਤਾ ਵੀ ਦੇਖ ਕਿੱਦਾਂ ਬਣਦੀ ਹੋਣੀ ਇੱਥੇ, ਪਰ ਹੁਣ ਜੇ ਬੱਚਾ ਇਹ ਦੇਖੂਗਾ ਕਿ ਉਹ ਗ੍ਰੰਥੀ ਸਿੰਘ ਬਣਾ ਰਿਹਾ, ਉਹ ਤਾਂ ਪਾਠ ਹੀ ਨਹੀਂ ਕਰ ਰਿਹਾ, ਤੂੰ ਆ ਕੇ ਮੈਨੂੰ ਪੁੱਛੂਗਾ, ਤੂੰ ਤਾਂ ਕਹਿੰਦਾ ਅਸੀਂ ਪਾਠ ਕਰਦੇ, ਤਾਂ ਉਦਾਂ ਹੀ ਗੱਲਾਂ ਕਰਦੇ ਦੇਖ ਬਣਾਈ ਜਾਂਦੇ ਆ, ਬੱਚੇ ਨੇ ਗੱਲਾਂ ਪੁੱਛਣੀਆਂ. ਅੱਛਾ, ਤੁਸੀਂ ਕਹਿੰਦੇ ਸੀ ਅੰਮ੍ਰਿਤਧਾਰੀ, ਉਹ ਤਾਂ ਮੋਨਾ ਹਲਵਾਈ ਦੇਖ ਬਣਾ ਗਿਆ, ਇਹ ਗੱਲਾਂ ਪੁੱਛਣੀਆਂ. ਹੁਣ ਇੱਕ ਬੰਦਾ ਗਲਤ ਕੰਮ ਕਰ ਰਿਹਾ ਆ, ਉਹਦੇ ਨਾਲ ਪੰਥ ਗਲਤ ਨਹੀਂ ਹੋ ਜਾਂਦਾ. ਜੇ ਪ੍ਰਸ਼ਾਦ ਦੀ ਪ੍ਰਥਾ ਆ, ਅਤੇ ਪ੍ਰਸ਼ਾਦ ਦੀ ਪ੍ਰਥਾ ਗੁਰੂ ਗੋਬਿੰਦ ਸਿੰਘ ਜੀ ਦੀ ਆ, ਅਤੇ ਜਿਸ ਦਿਨ ਕੋਈ ਵੀ ਸ਼ਰਧਾਵਾਨ ਇਸ ਪ੍ਰੀਤ ਨਾਲ ਦੇਖ ਸਜਾ ਰਿਹਾ ਕਿ ਮੈਂ ਸੱਚੇ ਪਾਤਸ਼ਾਹ ਤੋਂ ਪ੍ਰਵਾਨ ਕਰਾ ਕੇ ਸੰਗਤ 'ਚ ਵਰਤਾਉਣੀ ਆ, ਤਾਂ ਉਹਦੇ 'ਚ ਇਹ ਭਾਅ ਭਾਵ ਨਹੀਂ ਹੋਵੇ. ਫਿਰ ਉਹ ਜਿਹੜਾ ਦੇਗ ਤਿਆਰ ਕਰਨ ਵਾਲਾ ਇੱਥੇ ਆਉਂਦਾ, ਦੇਗ ਰੱਖ ਕੇ ਮਹਾਰਾਜ ਦੀ ਹਜ਼ੂਰੀ ਪੱਲਾ ਪਾ ਕੇ ਸੱਚੇ ਪਾਤਸ਼ਾਹ ਕੋਲ ਇੱਕ ਸੂਖਮ ਅਰਦਾਸ ਕਰਦਾ, ਛੋਟੀ ਅਰਦਾਸ ਕਰਦਾ. ਪਾਤਸ਼ਾਹ, ਇਹ ਬੜੀ ਉੱਚੀ ਸੁੱਚੀ ਸੇਵਾ ਸੀ ਜੋ ਆਪ ਜੀ ਨੇ ਛਕਣਾ, ਉਹ ਮੇਰੇ ਕੋਲ ਤਿਆਰ ਕਰਵਾਇਆ. ਮੇਰੇ ਪਾਪੀ ਕੋਲ ਇੰਨੀ ਪਾਇਆ ਨਹੀਂ ਸੀ, ਇੰਨੀ ਬਾਣੀ ਨਹੀਂ ਸੀ ਕਿ ਆਪ ਜੀ ਦਾ ਭੋਜਨ ਤਿਆਰ ਕਰ ਸਕਦਾ. ਸੱਚੇ ਪਾਤਸ਼ਾਹ, ਕਿਰਪਾ ਕਰਿਓ, ਪ੍ਰਵਾਨ ਕਰਿਓ, ਅਤੇ ਮੈਨੂੰ ਇਹ ਸੁਮਤ ਬਖਸ਼ੋ, ਮੈਂ ਆਪ ਜੀ ਦੀ ਸੇਵਾ ਕਰ ਸਕਾਂ. ਉਹ ਸੂਖਸ਼ਮ ਅਰਦਾਸ ਤੋਂ ਬਾਅਦ ਦੇ ਵਿੱਚ ਫਿਰ ਅਨੰਦ ਸਾਹਿਬ ਜੀ ਦਾ ਪਾਠ ਹੁੰਦਾ, ਫਿਰ

ਜਿਨ੍ਹਾਂ ਨੂੰ ਇਹ ਗੱਲ ਦੀ ਸੋਝੀ ਹੋਵੇ ਕਿ ਹਾਂ ਭਾਈ ਆਪਾਂ ਗੁਰੂ ਦੀ ਹਜ਼ੂਰੀ 'ਚ ਆਏ ਹਾਂ ਅਤੇ ਇਹ ਮੀਨਿੰਗ ਆਪਾਂ ਨੂੰ ਪਤਾ ਹੋਣੇ ਚਾਹੀਦੇ ਆ, ਫਿਰ ਖਾਲਸਾ ਕਲੱਬ ਦਾ ਮੀਨਿੰਗ ਪੂਰਾ ਹੁੰਦਾ। ਅਤੇ ਜੇ ਉਹੀ ਸੇਮ ਆਂਸਰ ਦੇਣਾ ਹੈ ਖਾਲਸਾ ਕਲੱਬ ਦੇ ਬੱਚਿਆਂ ਨੇ ਵੀ ਉਹ ਪ੍ਰਸ਼ਾਦ ਬਸ ਲਈਦਾ ਹੁੰਦਾ, ਪ੍ਰਸ਼ਾਦ ਪ੍ਰਸ਼ਾਦ ਹੁੰਦਾ, ਦੈਟਸ ਬਲੈਸ ਫੂਡ, ਇਦੂਗਾ ਕੁਛ ਨਹੀਂ ਦੱਸਣਾ, ਨਾ ਆਪਾਂ ਨੂੰ ਪਤਾ, ਫਿਰ ਕੁਛ ਨਹੀਂ। ਇਹਦੇ ਉੱਤੇ ਚੰਦੋਆ ਕਿਉਂ ਲਾਇਆ ਉਹਨੇ, ਇਹ ਬਸ ਲਾਈਦਾ ਹੁੰਦਾ, ਇਹ ਤੋਂ ਬਿਨਾਂ ਪ੍ਰਕਾਸ਼ ਨਹੀਂ ਕਰੀਦਾ, ਪਰ ਕਿਉਂ ਲਾਇਆ ਭਾਈ? ਕੋਈ ਰੀਜ਼ਨ ਤਾਂ ਹੋਊਗਾ। ਜੇ ਚੌਰ ਸਾਹਿਬ ਨਾ ਹੋਊਗਾ ਸ਼ਬਦ ਨੂੰ ਕੀ ਫਰਕ ਪੈਣ ਲੱਗਾ? ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਉਨੇ ਰਹਿਣੇ ਆ, ਸ਼ਬਦ ਦੀ ਤਾਕਤ ਵੀ ਉਹੀ ਰਹਿਣੀ ਆ। ਸਿਰਫ ਚੌਰ ਤੋਂ ਬਿਨਾਂ ਗੁਰੂ ਗ੍ਰੰਥ ਸਾਹਿਬ ਜੀ ਕਿਉਂ ਨਹੀਂ ਪ੍ਰਕਾਸ਼ ਹੋ ਸਕਦੇ? ਵੈਰੀ ਬੇਸਿਕ ਕੁਐਸਚਨ ਹੈ ਜੀ, ਪਰ ਬੇਸਿਕ ਕੁਐਸਚਨ ਦੇ ਵਿੱਚ ਬਹੁਤ ਵੱਡੇ ਮੀਨਿੰਗ ਆ। ਜਿਸ ਤਰ੍ਹਾਂ ਮੈਂ ਅਦੇਗ ਦੀ ਗੱਲ ਹੈ, 5 ਮਿੰਟ ਦੇ ਵਿੱਚ ਆਪਾਂ ਕਲੀਅਰ ਕਰ ਲਈ। ਇਹ ਜਿਹੜੇ ਪੰਥ ਦੇ ਫੈਸਲੇ ਆ ਹੋਏ ਆ, ਇਸ ਚੀਜ਼ ਨੂੰ ਸਮਝਣਾ ਹੀ ਗੁਰੂ ਦਾ ਸਿੱਖ ਆ। ਗੁਰੂ ਦਾ ਸਿੱਖ ਰਿਚੁਅਲ 'ਚ ਨਹੀਂ ਫਸਦਾ, ਕਰੀਦਾ ਹੁੰਦਾ। ਆਨੰਦ ਕਾਰਜ ਦੀ ਮੀਟਿੰਗ 'ਤੇ ਸਾਡੇ ਬੱਚੇ ਆਉਂਦੇ ਨਾ ਆਪਣੇ ਕੋਲ ਜੀ, ਉਸ ਬੱਚਿਆਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਮੂਹਰੇ ਬੈਠ ਕੇ ਪ੍ਰਣ ਕਰਨਾ ਹੁੰਦਾ ਕਿ ਤੁਸੀਂ ਸਾਡੇ ਗੁਰੂ ਜੀ ਹਾਂ, ਵਾਹਿਗੁਰੂ ਜੀ ਤੁਹਾਡੀ ਹਰ ਗੱਲ ਮੰਨਾਂਗੇ। 4 ਵਾਰੀ ਉਹ ਮੱਥਾ ਟੇਕਦੇ ਆ, 4 ਵਾਰੀ ਗੇੜੇ ਕੱਢਦੇ ਆ। ਅਤੇ ਮੇਰਾ ਉਹਨਾਂ ਨੂੰ ਪਹਿਲਾ ਸਵਾਲ ਹੁੰਦਾ, ਤੁਹਾਨੂੰ ਪਤਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਕਿੱਥੋਂ ਸ਼ੁਰੂ ਹੁੰਦੀ ਆ? 95% ਬ੍ਰਾਈਡ ਐਂਡ ਗਰੂਮ ਸੈਡ ਨੋ। ਓਕੇ, ਤੁਹਾਨੂੰ ਪਤਾ ਗੁਰੂ ਗ੍ਰੰਥ ਸਾਹਿਬ ਜੀ ਦੇ ਕਿੰਨੇ ਪੇਜ ਆ? ਨੋ। ਤੁਹਾਨੂੰ ਪਤਾ ਪੁੱਤ? ਉਹਨਾਂ ਨੂੰ ਨਹੀਂ ਪਤਾ। ਨਹੀਂ, ਮੈਂ ਇਹਨਾਂ ਨੂੰ ਨਹੀਂ ਪੁੱਛਦਾ। ਆਮ ਟੂ ਕਿੰਗ ਵੈਨ ਆਈ ਆਸਕ ਬ੍ਰਾਈਡ ਐਂਡ ਗਰੂਮ, ਜਿਨ੍ਹਾਂ ਦਾ ਵਿਆਹ ਹੋਣਾ, ਆਈ ਆਸਕ ਦੈਮ ਦੇ ਆਰ ਦੇ ਫੈਮਿਲੀਅਰ ਵਿਦ ਗੁਰੂ ਗ੍ਰੰਥ ਸਾਹਿਬ ਜੀ? ਹੂ ਇਜ਼ ਗੁਰੂ ਗ੍ਰੰਥ ਸਾਹਿਬ ਜੀ? ਦੇ ਡੋਂਟ ਨੋ ਐਨੀਥਿੰਗ। ਐਂਡ ਮਿਨੀਮਮ ਏਜ ਨਾਓ 27 ਸਾਲ ਦੀ ਆ। 27 ਸਾਲ ਤੋਂ ਥੱਲੇ ਦਾ ਜੋੜਾ ਮੈਂ ਹਜੇ ਤੱਕ ਨਹੀਂ ਆਇਆ ਆਪਣੇ ਕੋਲ, ਕਿਉਂਕਿ ਮੈਂ ਏਜ ਪੁੱਛਦਾ ਹੁੰਦਾ ਪੁੱਤ ਕਿੰਨੀ ਏਜ ਹੋ ਗਈ ਆ। ਸੋ 27 ਸਾਲ ਦੇ ਬੱਚਿਆਂ ਨੂੰ ਵੀ ਇਹ ਨਹੀਂ ਪਤਾ ਗੁਰੂ ਗ੍ਰੰਥ ਸਾਹਿਬ ਜੀ ਕਿੱਥੋਂ ਸ਼ੁਰੂ ਹੁੰਦੇ ਆ, ਜਿਨ੍ਹਾਂ ਨੇ ਆ ਕੇ ਮਹਾਰਾਜ ਕੋਲੋਂ ਮੱਥਾ ਟੇਕ ਕੇ ਕਹਿਣਾ ਵਾਹਿਗੁਰੂ ਜੀ ਤੁਸੀਂ ਸਾਡੇ ਗੁਰੂ ਆ। ਦੇ ਨੈਵਰ ਸੀਨ ਦਰਸ਼ਨ ਆਫ ਗੁਰੂ ਗ੍ਰੰਥ ਸਾਹਿਬ ਜੀ। ਹਾਉ ਕਮ ਵੀ ਕੈਨ ਸੇ ਗੁਰੂ ਗ੍ਰੰਥ ਸਾਹਿਬ ਜੀ ਔਰ ਗੁਰੂ? ਦਿਸ ਇਜ਼ ਦ ਪਰਪਸ ਆਫ ਖਾਲਸਾ ਕਲੱਬ, ਦਿਸ ਇਜ਼ ਦ ਪਰਪਸ ਆਫ ਸਿੰਘ ਸਭਾ ਗੁਰਦੁਆਰਾ, ਕਿ ਸਾਡੇ ਬੱਚੇ ਜਿੱਥੇ ਉਹ ਪੁੱਤ ਜੀ ਬੈਠੇ ਆ, ਇੱਥੇ ਬੈਠ ਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਰੁਮਾਲਾ ਚੱਕ ਕੇ ਉਹਨਾਂ ਨਾਲ ਗੱਲ ਕਰ ਸਕਣ। ਅਤੇ ਜੇ ਆਪਾਂ ਗੱਲ ਨਾ ਕਰ ਸਕੇ, ਫਿਰ ਆਪਾਂ ਉੱਥੇ ਤੱਕ ਨਹੀਂ ਪਹੁੰਚ ਪਾਵਾਂਗੇ। ਸੋ ਆਪਾਂ ਸ਼ਬਦ ਦੀ ਵਿਚਾਰ ਸ਼ੁਰੂ ਕਰਨ ਤੋਂ ਪਹਿਲਾਂ, ਜੇ ਤੁਹਾਡੇ ਮਨ 'ਚ ਕੋਈ ਸਵਾਲ ਹੈ ਅੱਜ, ਤਾਂ ਵੀ ਕੈਨ ਸ਼ੇਅਰ ਦੈਟ।

ਭੈਣ ਜੀ ਦਾ ਕੁਐਸਚਨ ਆ ਵੀ ਇੱਥੇ ਗੁਰਬਾਣੀ ਦੇ ਵਿੱਚ ਦੋ ਡੰਡੀਆਂ ਆ, ਪੰਜਾਬੀ ਦਾ ਫੁੱਲ ਸਟੋਪ ਇੱਕ ਡੰਡੀ ਹੁੰਦੀ ਆ, ਇੱਥੇ ਦੋ ਡੰਡੀਆਂ ਆ। ਆਪ ਜੀ ਨੇ ਭਾਈ ਸਾਹਿਬ ਭਾਈ ਦਲੀਪ ਸਿੰਘ ਸੁਣੇ ਨਕੋਦਰ ਵਾਲੇ, ਹੁਣੇ ਪਿੱਛੇ ਜਿਹੇ ਚੜ੍ਹਾਈ ਕਰ ਗਿਆ ਸੀ। ਉਹ ਇਸ ਚੀਜ਼ ਨੂੰ ਬਹੁਤ ਕਹਿੰਦੇ ਹੁੰਦੇ ਸੀ, ਕਹਿੰਦੇ ਹੁੰਦੇ ਸੀ ਤੁਸੀਂ ਬਾਣੀ ਦਾ ਫਾਹਾ ਕਿਉਂ ਵੱਢ ਰਹੇ ਆ, ਇਹਨੂੰ ਆਰਾਮ ਨਾਲ ਪੜ੍ਹੋ, ਜਿੰਨਾ ਪੰਜਾਬੀ ਦੀ ਇੱਕ ਲਾਈਨ ਦੇ ਪਿੱਛੇ ਰੁਕਦੇ ਇਹਨਾਂ ਨੂੰ ਡਬਲ ਰੁਕਣਾ। ਇਹਦਾ ਮਤਲਬ ਕਿ ਇੱਕ ਲਾਈਨ ਪੜ੍ਹ ਲਈ, ਇਹਨੂੰ ਸੋਚੋ ਹੈ ਕੀ ਆ। ਗੁਰਬਾਣੀ ਦੀ ਆਪਣੀ ਗ੍ਰਾਮਰ ਹੈ ਜੀ, ਗੁਰਬਾਣੀ ਦੀ ਆਪਣੀ ਸ਼ੈਲੀ ਆ, ਅਤੇ ਇਹ ਸਿਰਫ ਅਤੇ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਹੀ ਦੋ ਡੰਡੀਆਂ ਵਾਲੀ ਚੀਜ਼ ਮਿਲਦੀ ਆ। ਇਹਦਾ ਮਤਲਬ ਇਹੀ ਆ, ਵਿਚਾਰਨਾ ਆ, ਜੋ ਪੜ੍ਹ ਰਹੇ ਹਾਂ ਉਹਦੀ ਵਿਚਾਰ ਕਰਨੀ ਆ, ਉਹ ਦਿਮਾਗ 'ਚ ਆਉਣਾ ਚਾਹੀਦਾ। ਦੈਟ ਇਜ਼ ਅ ਪਰਪਜ਼ ਆਫ ਟੂ ਡੰਡੀਆਂ, ਇਹ ਮਤਲਬ ਆ ਜੀ। ਐਨੀ ਅਦਰ ਕੁਐਸਚਨ ਜੀ? ਸੰਗੋ ਨਾ, ਜਿਹੜੀ ਮੈਂ ਗੱਲ ਕਹਿੰਦਾ, ਤੁਸੀਂ ਪ੍ਰਚਾਰਕ ਬੈਠੇ ਆ, ਜਿੰਨੇ ਬੈਠੇ ਆ, ਇਹ ਨਾ ਹੋਵੇ ਕਿ ਉੱਥੇ ਬੱਚਾ ਪੁੱਛੇ ਕਿ ਵਟ ਇਜ਼ ਅ ਪ੍ਰਸ਼ਾਦ, ਯੂ ਸੈਡ ਬਲੈਸਡ ਫੂਡ, ਐਂਡ ਜਦੋਂ ਬੱਚਾ ਪੁੱਛੇ ਬਲੈਸਡ ਫੂਡ ਕਿੱਦਾਂ ਬਣਿਆ, ਤਾਂ ਆਪਾਂ ਫੇਰ ਕਹਿ ਦਈਏ ਇਹ ਨਾ ਪੁੱਛੀਦਾ ਹੁੰਦਾ, ਪੁੱਤ ਬਸ ਦੋ ਹੱਥ ਕਰ ਅਤੇ ਲੈ। ਸੋ ਤੁਸੀਂ ਪ੍ਰਚਾਰਕ ਆ, ਖਾਲਸਾ ਕਲੱਬ ਦੇ ਵਿੱਚ ਆਏ ਹਾਂ, ਅਤੇ ਇੱਥੇ ਬੈਠ ਕੇ ਆਪਾਂ ਪ੍ਰਚਾਰ ਕਰਨ ਦੀ ਗੱਲ ਕਰਨੀ ਹੈ। ਇੱਕ ਤਾਂ ਹੈਗੀ ਆਪਣਾ ਸੁਧਾਰਨ ਵਾਲੀ, ਦੈਟ ਇਜ਼ ਫਾਈਨ। ਪ੍ਰਚਾਰਕ ਹੋਇਓ ਆ ਕਿ ਜਿਹਨੇ ਦੂਜਿਆਂ ਨੂੰ ਵੀ ਦੱਸਣਾ ਆ। ਸੋ ਆਪਾਂ ਜਿੰਨੀ ਕੁ ਸੰਗਤ ਆ ਨਾ, ਉਹ ਸੰਡੇ ਆਉਂਦੀ ਆ, ਆਪਾਂ ਸੁਧਾਰਨ ਵਾਲੀ ਸੰਗਤ ਵੀ, ਉਹਨਾਂ ਨੂੰ ਪ੍ਰਚਾਰ ਨਾਲ ਕੋਈ ਲੈਣਾ ਦੇਣਾ ਨਹੀਂ। ਆਪਾਂ ਤਾਂ ਐਵਰੀ ਵੀਕ ਆ ਰਹੇ ਹਾਂ, ਅਤੇ ਜੇ ਸਾਡੇ ਬੱਚਿਆਂ ਨੇ ਵੀ ਉਹ ਸੇਮ ਗੱਲਾਂ ਕਰਨੀਆਂ ਆ ਕਿ ਉਹਨਾਂ ਨੂੰ ਵੀ ਨਹੀਂ ਪਤਾ ਕਿ ਅਤੇ ਮਹਾਰਾਜ ਦਾ ਸਤਿਕਾਰ ਕੀ ਆ, ਮਹਾਰਾਜ ਕੋਲ ਬਹਿਣਾ ਕਿੱਦਾਂ, ਮਹਾਰਾਜ ਕੋਲ ਉੱਠਣਾ ਕਿੱਦਾਂ।

ਗੁਰਦੁਆਰਾ ਸਾਹਿਬ ਜੀ ਦੇ ਐਟੀਕੇਟ ਨਹੀਂ ਪਤਾ ਤੇ ਫਿਰ ਆਪਾਂ ਖਾਲਸਾ ਕਲੱਬ ਕਿੱਦਾਂ ਚਲਾਵਾਂ, ਉਹਨੂੰ ਕਿੱਦਾਂ ਕਹਾਂਗੇ ਤਰੱਕੀ ਕਰ ਰਿਹਾ। ਸੋ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਬੇਸ ਆ ਜੀ। ਮਨਿੰਦਰ ਸਿੰਘ ਨੇ ਨਾ ਲਾਸਟ ਵੀਕ, ਲਾਸਟ ਟੂ ਲਾਸਟ ਵੀਕ ਦੀ ਗੱਲ ਸੀ, ਅੱਜ ਆਇਆ ਨਹੀਂ, ਉਹਨੇ ਮੈਨੂੰ ਪੁੱਛਿਆ ਸੀ ਕਿ ਜਦੋਂ ਤੁਸੀਂ ਹੁਕਮਨਾਮਾ ਸਾਹਿਬ ਲੈਂਦੇ ਹੁੰਦੇ ਆ ਵੀ ਤੁਸੀਂ ਮੀਨਿੰਗ ਦਾ ਰੀਡ ਕਰਦੇ ਨਹੀਂ ਉੱਥੋਂ, ਵੀ ਤੁਹਾਡੇ ਦਿਮਾਗ 'ਚ ਉਦੋਂ ਕੀ ਚੱਲਦਾ ਹੁੰਦਾ ਕਿ ਜਦੋਂ ਤੁਸੀਂ ਇਹਦੇ ਮੀਨਿੰਗ ਕਰਦੇ ਆ। ਅਤੇ ਅੱਜ ਜਿਹੜਾ ਮੈਂ ਪਰਸਨਲੀ ਮੇਰਾ ਹੁਕਮਨਾਮਾ ਸਾਹਿਬ ਗੁਰੂ ਸਾਹਿਬ ਜੀ ਤੋਂ ਲਿਆ ਸੀ ਅਤੇ ਇਹ ਹੁਕਮਨਾਮਾ ਆਇਆ ਸੀ, ਸੋ ਆਮ ਗੋਇੰਗ ਗੋ ਥਰੂ ਦੈਟ ਫੀਲਿੰਗਸ ਵਿੱਚ ਵੈਨ ਆਈ ਟੁੱਕ ਹੁਕਮਨਾਮਾ, ਅਤੇ ਮਨ ਦੇ ਵਿੱਚ ਕੀ ਚੱਲਦਾ ਆ। ਅਤੇ ਹੁਕਮਨਾਮੇ ਦੀ ਨਹਾਓ ਦੀ ਲਾਈਨ ਆ ਜੀ, ਪ੍ਰਭ ਜੀਓ ਤੂੰ ਮੇਰੋ ਸਾਹਿਬ ਦਾਤਾ। ਅੱਛਾ, ਜਿਹੜਾ ਹੁਣ ਮੈਂ ਕਿਹਾ ਨਾ ਪ੍ਰਭ ਜੀਓ, ਇਹ ਕਹਿਣ ਦੇ ਵਿੱਚ ਇਹਦੇ ਅਰਥ ਹੋ ਗਿਆ ਆਪਾਂ ਕਿਸੇ ਨਾਲ ਗੱਲ ਕਰ ਰਹੇ ਹਾਂ। ਅੱਛਾ, ਇਹ ਕਿਉਂ ਕਹਿ ਰਹੇ ਹਾਂ? ਕਿਉਂਕਿ ਪ੍ਰਭ ਜੀਓ ਜਿਹੜਾ ਆ ਉਹ ਵੋਕੇਟਿਵ ਆ, ਉਹ ਗੱਲ ਕਰਨੀ ਆ, ਪ੍ਰਭ ਦੀ ਔਂਕੜ ਹੈ ਨਹੀਂ ਗੀ, ਅਤੇ ਇਸ ਕਰਕੇ ਇਹ ਸੰਬੋਧਨ ਆ ਇਹ ਵੋਕੇਟਿਵ ਆ, ਪ੍ਰਭ ਜੀਓ ਵਾਹਿਗੁਰੂ ਜੀ। ਉਹਨਾਂ ਨੇ ਲਿਖਿਆ ਨਾ ਹੇ ਪ੍ਰਭ ਜੀ, ਦੈਨ ਸਾਈਨ ਆਫ ਐਕਸਪਲੇਨੇਸ਼ਨ ਪਾਇਆ ਹੋਇਆ। ਇਹਦਾ ਮਤਲਬ ਆ ਕਿ ਵਾਹਿਗੁਰੂ ਜੀ ਨੂੰ ਮੋਹਰੇ ਰੱਖ ਕੇ ਗੱਲ ਕਰਨੀ ਹੈ। ਕਿਹਦੇ ਨਾਲ ਗੱਲ ਕਰਨਾ ਹੈ? ਵਾਹਿਗੁਰੂ ਨਾਲ। ਇੱਦਾਂ ਹੀ ਗੱਲ ਕਰਦੇ ਆ ਜਦੋਂ ਆਪਾਂ ਮਨ ਆ ਜਾਂਦਾ, ਮਨ ਨੂੰ ਔਂਕੜ ਨਹੀਂ ਆਈ ਹੁੰਦੀ, ਫਿਰ ਹੁੰਦਾ ਹੇ ਮਨਾ। ਉੱਥੇ ਕਿਹਦੇ ਨਾਲ ਗੱਲ ਕਰ ਰਹੇ ਹਾਂ? ਮਨ ਨਾਲ। ਗੁਰਬਾਣੀ ਦੇ ਅਰਥ ਗੁਰਬਾਣੀ ਹੀ ਕਰੀ ਜਾਂਦੀ ਰਹਿੰਦੀ ਆ, ਕਿਉਂਕਿ ਇਹਦੀਆਂ ਸਿਹਾਰੀਆਂ ਬਿਹਾਰੀਆਂ ਬੋਲਦੀਆਂ ਆ ਅਰਥ। ਤੂੰ ਮੇਰੋ ਸਾਹਿਬ ਦਾਤਾ, ਪ੍ਰਭ ਜੀ ਵਾਹਿਗੁਰੂ ਜੀ ਤੁਸੀਂ ਮੇਰੇ ਦਾਤੇ ਆ, ਤੁਸੀਂ ਮੇਰੇ ਸਾਹਿਬ ਆ। ਸਾਹਿਬ ਮੀਨਸ ਮਾਸਟਰ, ਵਨ ਇਜ਼ ਕੋਲ ਸਲੇਵ ਐਂਡ ਅਨਦਰ ਵਨ ਇਜ਼ ਮਾਸਟਰ, ਅਪੋਜ਼ਿਟ ਵਰਡ, ਵਨ ਇਜ਼ ਅ ਸਲੇਵ ਐਂਡ ਵਨ ਇਜ਼ ਅ ਮਾਸਟਰ। ਜਿਹੜਾ ਨੌਕਰ ਹੁੰਦਾ ਆ ਨਾ, ਸਲੇਵ ਹੁੰਦਾ, ਉਹ ਕਦੀ ਆਪਣੀ ਮਰਜ਼ੀ ਨਹੀਂ ਕਰ ਸਕਦਾ, ਉਹ ਸਿਰਫ ਸਾਹਿਬ ਕਾ ਹੁਕਮ ਮੰਨ ਸਕਦਾ ਆ। ਜਿਹੜਾ ਸ਼ਬਦ ਹੁੰਦਾ ਨਾ, ਮੁੱਲ ਖਰੀਦੀ ਲਾਲਾ ਗੋਲਾ ਮੇਰਾ ਨਾਂ ਸੁਭਾਗਾ, ਗੁਰਕੀ ਬਚਨੀ ਹਾਟ ਬਗਾਨਾ, ਜਿੱਤ ਲਾਇਆ ਤਿੱਤ ਲਾਗਾ। ਪਾਤਸ਼ਾਹ ਜੀ ਜਿੱਥੇ ਤੁਸੀਂ ਮੈਨੂੰ ਲਾਇਆ ਮੈਂ ਉੱਥੇ ਹੀ ਲੱਗਣਾ, ਮੈਂ ਹੋਰ ਮਰਜ਼ੀ ਨਹੀਂ ਕਰ ਸਕਣੀ, ਹੱਥ ਬੰਨ ਕੇ ਖੜਿਆ ਰਹਿਣਾ ਕਿ ਵਾਹਿਗੁਰੂ ਜੀ ਨੂੰ ਅੱਗਿਓਂ ਕਿਉਂ ਨਾ ਪੁੱਛਣਾ, ਜੋ ਕਹਿਣਾ ਸੱਤ ਆ ਜੀ, ਵਾਹਿਗੁਰੂ ਜੀ ਤੁਸੀਂ ਮੇਰੇ ਸਾਹਿਬ ਆ ਅਤੇ ਤੁਸੀਂ ਮੇਰੇ ਦਾਤਾ ਆ। ਦਾਤਾ ਮੀਨਸ ਤੁਸੀਂ ਮੇਰੇ ਦਾਤਾਰ ਆ। ਜਦੋਂ ਰਾਜੇ ਹੁੰਦੇ ਸੀ ਨਾ, ਅਤੇ ਰਾਜਿਆਂ ਦੇ ਗੁਲਾਮ ਬਣਾਏ ਹੁੰਦੇ ਸੀ, ਉਹਨਾਂ ਨੂੰ ਪੈਸਾ ਵੀ ਕੋਈ ਨਹੀਂ ਸੀ ਮਿਲਦਾ ਹੁੰਦਾ, ਅਤੇ ਉਹ ਹੱਥ ਬੰਨ ਕੇ ਖੜ੍ਹੇ ਹੁੰਦੇ ਸੀ, ਬਸ ਜੋ ਉਹਨੇ ਕਹਿ ਦਿੱਤਾ ਉਹਨਾਂ ਨੇ ਕਰ ਦਿੱਤਾ। ਕਰ ਕਿਰਪਾ ਪ੍ਰਭ ਦੀਨ ਦਿਆਲਾ। ਵਾਹਿਗੁਰੂ ਜੀਓ ਦੀਨਾਂ 'ਤੇ ਦਇਆ ਕਰਨ ਵਾਲੇ ਪਿਤਾ ਜੀ, ਦੈਟ ਇਜ਼ ਅ ਕੁਆਲਿਟੀ ਆਫ ਵਾਹਿਗੁਰੂ ਜੀ। ਆਪਾਂ ਵਿਸ਼ੇਸ਼ਣ ਕਹਿੰਦੇ ਹਾਂ ਪੰਜਾਬੀ ਦੇ ਵਿੱਚ, ਅੰਗਰੇਜ਼ੀ ਦੇ ਵਿੱਚ ਇਹਨੂੰ ਐਡਜੈਕਟਿਵ ਕਹਿ ਦਿੰਦੇ ਆ। ਕਿਸੇ ਚੀਜ਼ ਦੀ ਵਿਸ਼ੇਸ਼ਤਾ ਦੱਸਣੀ, ਉਹ ਬਹੁਤ ਤੇਜ਼ ਦੌੜਦਾ ਬਈ, ਤੇਜ਼ ਦੌੜਨਾ ਮੀਨ ਰਨਿੰਗ ਫਾਸਟ, ਰਨਿੰਗ ਇਜ਼ ਅ ਬੇਸ ਕਿਰਿਆ ਅਤੇ ਫਾਸਟ ਉਹਦਾ ਐਬਜੈਕਟਿਵ ਹੋ ਗਿਆ, ਉਹਦਾ ਵਿਸ਼ੇਸ਼ਣ ਹੋ ਗਿਆ। ਇੱਦਾਂ ਦੀਨ ਦਿਆਲਾ ਪ੍ਰਭੂ ਹੋ ਗਿਆ ਬੇਸ, ਪ੍ਰਭ ਜੀ ਦੀਨ ਦਿਆਲ ਆ, ਉਹ ਜਿਹੜੇ ਗਰੀਬ ਲੋਕ

ਵਾਹਿਗੁਰੂ ਜੀ ਚੇਤੇ ਆ ਗਿਆ ਉਹ ਵਾਲਾ ਸੁੱਖ ਆ। ਇਸ ਕਰਕੇ ਦੁੱਖ ਬਹੁਤੇ ਆ, ਜਿੰਨਾ ਚਿਰ ਵਾਹਿਗੁਰੂ ਚੇਤੇ ਨਹੀਂ ਸੀ ਆਹ ਵੀ ਦੁੱਖ ਚੇਤੇ ਸੀ, ਆਹ ਵੀ ਦੁੱਖ ਚੇਤੇ ਸੀ, ਆਹ ਵੀ ਦੁੱਖ ਚੇਤੇ ਸੀ, ਉਹ ਸਾਰੇ ਬਿਨਸ ਗਏ, ਇੱਕ ਸੁੱਖ ਮਿਲ ਗਿਆ ਵਾਹਿਗੁਰੂ ਜੀ ਨੂੰ ਮਿਲਣ ਵਾਲਾ। ਜਿੰਨਾ ਚਿਰ ਨਾ ਰੱਬ ਦੀ ਚੇਤੇ ਨਾ ਆਉਣ ਤੇ ਬੰਦਾ ਸੁਪਰਸਟੀਸ਼ਸ ਪੈਂਦਾ ਪਿਆ ਰਹਿੰਦਾ, ਲੱਕੀ ਨੰਬਰ ਲੱਕੀ ਇਹ ਵੋ। ਇੱਕ ਕੌਂਸਲਿੰਗ ਲਈ ਬੱਚਾ ਆਇਆ ਇੱਥੇ ਪੰਜਾਬ ਤੋਂ ਆਇਆ ਹੋਇਆ, ਤਕਰੀਬਨ 10 ਸਾਲ ਹੋ ਗਿਆ ਉਹਨੂੰ, ਅਤੇ ਕਾਫੀ ਮੈਂ ਉਹਦੀ ਤਰਸਯੋਗ ਹਾਲਤ ਸੀ ਸਰੀਰਕ ਪਾਸਿਓਂ ਵੀ ਅਤੇ ਮਾਇਆ ਵਾਲੇ ਪਾਸਿਓਂ ਵੀ। ਮੈਂ ਕਿਹਾ ਤੂੰ ਕੰਮ ਨਹੀਂ ਕਰਦਾ ਵੀ, ਤੂੰ 10 ਸਾਲ ਦੇ ਵਿੱਚ ਤਾਂ ਬੰਦਾ ਬਹੁਤ ਕੁਛ ਕਮਾ ਲੈਂਦਾ ਇੱਥੇ। ਹਾਂ ਜੀ, ਮੈਂ ਐਕਚੁਅਲੀ ਘੋੜਿਆਂ 'ਤੇ ਬਹੁਤ ਪੈਸੇ ਲਾਏ। ਸੋ ਹੀ ਇਜ਼ ਡੂਇੰਗ ਗੈਂਬਲਿੰਗ। ਓਕੇ, ਮੈਂ ਕਿਹਾ ਕੋਈ ਨਹੀਂ, ਜੇ ਘੋੜਿਆਂ 'ਤੇ ਪੈਸੇ ਲਾਏ ਹੁਣ ਅਕਲ ਕਰ ਲਾ ਛੱਡ ਦੇ। ਨਹੀਂ ਐਕਚੁਅਲੀ ਹੁਣ ਮੈਂ ਜਿੱਤੂੰਗਾ। ਮੈਂ ਕਿਹਾ ਵੀ ਜੇ ਤੂੰ ਪਹਿਲਾਂ ਨਹੀਂ ਜਿੱਤਿਆ ਤਾਂ ਹੁਣ ਕਿੱਦਾਂ ਜਿੱਤੂੰਗਾ। ਕਹਿੰਦਾ ਐਕਚੁਅਲੀ ਨਾ ਮੇਰੀ ਮੰਮੀ ਨੇ ਮੈਨੂੰ ਇੱਕ ਤਬੀਤ ਦਿੱਤਾ ਸੀ, ਉਹ ਗੁਆਚ ਗਿਆ ਮੇਰੇ ਕੋਲੋਂ। ਤਬੀਤ ਮੀਨਸ ਸਮਝਦੇ ਤਬੀਤ ਸਾਰੇ ਜੀ, ਹੈ ਨਾ। ਉਹ ਇੱਕ ਉਹ ਮੁਸਲਮਾਨ ਪੀਰ ਹੁੰਦੇ ਸੀਗੇ, ਉਹ ਇੱਦਾਂ ਲਪੇਟ ਕੇ ਵਿੱਚ ਕੁਛ ਸ਼ਬਦ ਉਹਦੇ ਉੱਤੇ ਕੁਛ ਬੰਨ ਦੇਣਾ ਅਤੇ ਕਹਿਣਾ ਲੈ ਇਹਦੇ ਗਲ 'ਚ ਪਾ ਦੇ। ਉਹ ਸੁਨਿਆਰੇ ਤੋਂ ਲੈ ਜਾਂਦੇ ਹੁੰਦੇ ਸੀ, ਉਹਦੇ 'ਤੇ ਕੈਪ ਚੜ੍ਹਾ ਦੇ ਚਾਂਦੀ ਦਾ, ਉਹ ਫਿਰ ਚਾਂਦੀ ਦਾ ਕੈਪ ਚੜ੍ਹਾਉਂਦੇ, ਕੋਈ ਗਲ ਨਾ ਬੰਨ ਲੈਂਦਾ, ਕੋਈ ਡੋਲੇ ਨਾ ਬੰਨ ਲੈਂਦਾ। ਉਹ ਕਹਿੰਦਾ ਗੁਆਚ ਗਿਆ ਅਤੇ ਮੈਂ ਤਾਂ ਜਿਹੜਾ ਆ ਉਹ ਹਾਰਦਾ ਆ। ਮੈਂ ਕਿਹਾ ਮੇਰੇ ਕੋਲ ਕਿੱਦਾਂ ਆਇਆ ਫਿਰ, ਮੈਂ ਸੋਚਦਾ ਤੁਸੀਂ ਦੇ ਦਿਓ ਕੁਛ। ਮੈਂ ਕਿਹਾ ਵੀ ਮੈਂ ਤਬੀਤ ਥੋੜ੍ਹੀ ਬਣਾਉਂਦਾ ਹੈ ਨਾ, ਅਤੇ ਨਾਲੇ ਆਈ ਕਾਂਟ ਗਿਵ ਯੂ ਐਨੀ ਤਬੀਤ। ਮਹਾਰਾਜ ਕਹਿੰਦੇ ਆ ਵੀ 10-9 ਦੀ ਕਿਰਤ ਕਰਨੀ ਆ, ਤੂੰ ਹਾਰਡ ਵਰਕ ਕਰ, ਤੂੰ ਇਹ ਕੰਮ ਨਾ ਕਰ। ਅੱਛਾ ਹੁਣ ਦੇਖੋ ਕਮਾਲ ਦੀ ਗੱਲ ਇਹ ਆ ਕਿ ਉਹ ਜੂਆ ਛੱਡਣ ਦੀ ਬਜਾਏ, ਗੈਂਬਲਿੰਗ ਛੱਡਣ ਦੀ ਬਜਾਏ ਗੁਰਦੁਆਰੇ ਦੇ ਕੋਲੋਂ ਇਹ ਭਾਲ ਰਿਹਾ ਆ ਕਿ ਅਸੀਂ ਉਹਨੂੰ ਕੋਈ ਸ਼ਬਦ ਲੈ ਕੇ ਦੇ ਦਈਏ ਜਿਹਦੇ ਨਾਲ ਉਹ ਜੂਆ ਜਿੱਤਣ ਲੱਗ ਪਵੇ। ਡਾਕਟਰ ਕੋ ਕੋਈ ਜਾ ਕੇ ਬੰਦਾ ਕਵੇ ਕਿ ਮੈਨੂੰ ਸ਼ਰਾਬ ਦੀ ਬੋਤਲ ਦੇ ਦੇ, ਮੈਨੂੰ ਨਸ਼ੇ ਦੀ ਲੱਤ ਲੱਗੀ ਹੋਈ ਹੈ, ਤਾਂ ਡਾਕਟਰ ਦੇਊਗਾ ਕਦੀ? ਡਾਕਟਰ ਕੋ ਕਰ ਨਹੀਂ, ਇਹ ਤਾਂ ਮਾੜੀ ਚੀਜ਼ ਹੈ ਭਾਈ, ਮੈਂ ਨਹੀਂ ਤੈਨੂੰ ਦੇ ਸਕਦਾ। ਹਾਂ ਮੈਂ ਤੈਨੂੰ ਦਵਾਈ ਲੈ ਕੇ ਦੇ ਸਕਦਾ, ਤੈਨੂੰ ਮੈਂ ਰੀਹੈਬ 'ਚ ਭੇਜ ਸਕਦਾ, ਰੈਫਰ ਕਰ ਸਕਦਾ। ਅਤੇ ਮੈਂ ਉਹਨੂੰ ਕਿਹਾ ਵੀ ਨਹੀਂ, ਇਹ ਕੰਮ ਨਹੀਂ ਹੋਣਾ ਮੇਰੀ ਮਨ। ਤੂੰ ਜੇ 10 ਸਾਲਾਂ 'ਚ ਕੁਛ ਨਾ ਕਮਾ ਸਕਿਆ ਤਾਂ ਤੂੰ ਕਮਾਉਣਾ ਅਗਲੇ 10 ਸਾਲਾਂ 'ਚ ਵੀ ਕੁਛ ਨਹੀਂ ਹੈ। ਤੂੰ ਇਹਨੂੰ ਛੱਡ ਦੇ ਅਤੇ ਆਪਣਾ ਇਲਾਜ ਕਰਾ, ਤੂੰ ਦਿਮਾਗੀ ਤੌਰ 'ਤੇ ਬਿਮਾਰ ਆ। ਉਹ ਮੇਰੇ ਵੱਲੋਂ ਬੜਾ ਉਹਨੇ ਅਜੀਬ ਤਰੀਕੇ ਨਾਲ ਦੇਖਿਆ ਜਦ ਮੈਂ ਉਹਨੂੰ ਕਿਹਾ ਨਾ ਕਿ ਤੂੰ ਦਿਮਾਗੀ ਤੌਰ 'ਤੇ ਬਿਮਾਰ ਆ। ਬਿਕੋਜ਼ ਜਿਹੜਾ ਕਿਸੇ ਥੋਟਸ ਤੋਂ ਕੰਟਰੋਲਡ ਬੰਦਾ ਹੋਵੇ ਉਹਨੂੰ ਇਹ ਨਹੀਂ ਲੱਗਦਾ ਕਿ ਮੈਂ ਬਿਮਾਰ ਹਾਂ, ਉਹਨੂੰ ਲੱਗਦਾ ਬਾਕੀ ਸਾਰੇ ਬਿਮਾਰ ਆ, ਮੈਂ ਇਕੱਲਾ ਹੀ ਠੀਕ ਹਾਂ। ਕਦੀ ਪਾਗਲ ਬੰਦਾ ਕਹਿੰਦਾ ਮੈਂ ਪਾਗਲ ਹਾਂ? ਉਹ ਕਹਿੰਦਾ ਨਹੀਂ ਨਹੀਂ ਮੈਂ ਹੀ ਠੀਕ ਹਾਂ, ਬਾਕੀ ਸਾਰੇ ਨਹੀਂ ਮੈਨੂੰ ਸਮਝ ਰਹੇ। ਜਦੋਂ ਵਾਹਿਗੁਰੂ ਜੀ ਦਾ ਇਹ ਚੀਜ਼ ਸਮਝ ਪੈਂਦੀ ਆ ਕਿ ਪ੍ਰਭ ਕੀ ਸ਼ਰਨ ਸਗਲ ਭੈ ਲਾਥੇ ਇਨ ਦਾ ਸੈਂਚਰੀ ਆਫ ਵਾਹਿਗੁਰੂ ਜੀ ਓਲ ਦਾ ਪੇਨ ਗੋਨ ਅਵੇ, ਸੁੱਖ ਪਾਇਆ, ਇਨਰ ਪੀਸ, ਵੈਰੀ ਇੰਪੋਰਟੈਂਟ, ਦਾ ਇਨਰ ਪੀਸ ਇਜ਼ ਵੈਰੀ ਵੈਰੀ ਇੰਪੋਰਟੈਂਟ। ਅੱਛਾ ਕਦੀ ਕਿਸੇ ਨੂੰ ਮਾਫ ਕਰਕੇ ਦੇਖਿਓ ਜੀ, ਜਿੱਥੇ ਬਹੁਤ ਗੁੱਸਾ ਆਉਂਦਾ ਹੋਵੇ ਨਾ ਉਸ ਬੰਦੇ ਦੇ ਅਕਾਊਂਟ ਪਾੜ ਦਿਓ ਅਤੇ ਉਹਨੂੰ ਉਹਨੂੰ ਮਾਫ ਕਰਕੇ ਦੇਖਿਓ, ਯੂ ਵਿਲ ਫੀਲ ਦਾ ਪੀਸ। ਕਿੰਨਾ ਬੋਝ ਲੈ ਜਾਂਦਾ ਦਿਮਾਗ ਤੋਂ। ਵਾਹਿਗੁਰੂ ਜੀ ਕਹਿ ਰਹੇ ਆ ਇਸ ਗੱਲ 'ਤੇ ਕਿ ਜਦੋਂ ਤੈਨੂੰ ਵਾਹਿਗੁਰੂ ਦੀ ਫੀਲਿੰਗ ਆ ਗਈ ਨਾ, ਤੇਰੇ ਨਾਲ ਕੋਈ ਗਲਤ ਕਰ ਰਿਹਾ, ਮੇਰੇ ਨਾਲ ਕੋਈ ਗਲਤ ਕਰ ਰਿਹਾ, ਅਤੇ ਵਕੀਲ ਜੀ ਦੇਖ ਰਹੇ, ਸਾਹਮਣੇ ਜੱਜ ਬੈਠਾ ਦੇਖ ਰਿਹਾ ਆ, ਯੂ ਨਾ ਦੋ ਬੱਚੇ ਲੜਦੇ ਹੋਣ ਨਾ ਅਤੇ ਡੈਡੀ ਦੇਖਦਾ ਹੋਵੇ ਵੀ ਉਹਨੇ ਉਹਦੇ ਮਾਰਿਆ ਅਤੇ ਦੂਜਾ ਮਾਰਦਾ ਨਹੀਂ, ਉਹ ਕਹਿੰਦਾ ਦੇਖ ਲੈ ਇਹਨੇ ਮਾਰਿਆ ਮੇਰੇ, ਹੈ ਨਾ। ਉਹ ਦੂਜੇ ਬੱਚੇ ਨੂੰ ਪਤਾ ਵੀ ਡੈਡੀ ਦੇਖ ਰਿਹਾ। ਅੱਛਾ ਜਦੋਂ ਉਹਨੂੰ ਨਹੀਂ ਪਤਾ ਡੈਡੀ ਦੇਖ ਰਿਹਾ, ਉਹਨੇ ਇੱਕ ਮਾਰੀ, ਉਹਨੇ ਦੋ ਮਾਰਨੀਆਂ। ਅੱਛਾ ਫਿਰ ਆ ਕੇ ਉਹਨੇ ਡੈਡੀ ਤੋਂ ਝੂਠ ਬੋਲਣਾ, ਨਹੀਂ ਇਹਨੇ ਮੇਰੇ ਪਹਿਲਾਂ ਮਾਰੀ। ਉਹ ਕਹਿੰਦੇ ਇਹਨੇ ਦੋ ਮਾਰੀਆਂ, ਕਹਿੰਦੇ ਨਹੀਂ ਨਹੀਂ ਇਹਨੇ ਪਹਿਲਾਂ ਮਾਰੀ। ਫਿਰ ਲੜੀ ਜਾਣ ਬੱਚਿਆਂ ਵਾਂਗੂ, ਉਹਦਾ ਫੈਸਲਾ ਨਹੀਂ ਹੋ ਪਾਉਣਾ। ਜਦੋਂ ਕੋਈ ਸਾਡੇ ਨਾਲ ਧੱਕਾ ਕਰਦਾ ਆ, ਸਾਡਾ ਦਿਲ ਦਿਖਾਉਂਦਾ ਆ, ਅਤੇ ਵਾਹਿਗੁਰੂ ਜੀ ਕਹਿੰਦੇ ਪੁੱਤ ਤੂੰ ਵਰੀ ਨਾ ਕਰਿਆ ਕਰ, ਮੈਂ ਦੇਖ ਰਿਹਾ ਆ, ਪਰ ਜਦ ਤੂੰ ਬਦਲਾ ਲੈਣ ਦੀ ਕੋਸ਼ਿਸ਼ ਕਰਦਾ ਫਿਰ ਮੈਂ ਪਾਸੇ ਹੋ ਜਾਂਦਾ। ਮੈਂ ਕਹਿੰਦਾ ਹੁਣ ਤੁਸੀਂ ਆਪਸ ਹੀ ਲੜ ਲਓ। ਫਿਰ ਕਹਿੰਦਾ ਸੁੱਖ ਪਾਇਆ, ਇਨਰ ਪੀਸ ਮਿਲਦਾ ਆ,
ਵਾਹਿਗੁਰੂ ਜੀ ਦੇ

ਕੋਲ ਆਇਆ, ਵਾਹਿਗੁਰੂ ਜੀ ਨੇ ਚੇਤੇ ਕੀਤਾ, ਦਿਆਲ ਹੋਆ, ਦਿਆਲ ਹੋਆ, ਨਾਉਨਿਆ ਦਿਆਲ, ਦਿਆਲ ਮੀਨ ਵਾਹਿਗੁਰੂ ਜੀ, ਦਿਆਲ ਹੋਆ ਪਾਰ ਬ੍ਰਹਮ ਸਵਾਮੀ, ਪੂਰਾ ਸਤਿਗੁਰ ਧਿਆਇਆ। ਕਿਹਦੇ ਨਾਲ ਦਿਆਲ ਹੋਇਆ ਵਾਹਿਗੁਰੂ ਜੀ? ਪੂਰੇ ਸਤਿਗੁਰ ਜੀ ਨੂੰ ਧਿਆਉਣ ਦੇ ਨਾਲ। ਧਿਆਉਣ, ਧਿਆਉਣਾ ਜਿਹੜਾ ਆ ਨਾ ਜੀ, ਇਹ ਮੈਡੀਟੇਸ਼ਨ ਵਰਡ ਤੋਂ ਆਇਆ। ਮੈਡੀਟੇਸ਼ਨ ਨੂੰ ਆਪਾਂ ਪੰਜਾਬੀ 'ਚ ਕਰੀਏ ਤਾਂ ਬਹੁਤ ਹੀ ਸੌਖਾ ਆ, ਅੰਗਰੇਜ਼ੀ 'ਚ ਤਾਂ ਮੈਡੀਟੇਸ਼ਨ ਨੂੰ ਬਹੁਤ ਅਰਥ ਨਿਕਲੇ ਹੋਣੇ ਆ। ਧਿਆਨ ਦੇ ਵਿੱਚ ਲਿਆਉਣ ਨੂੰ ਧਿਆਉਣਾ ਕਹਿੰਦੇ ਆ। ਮੇਰੀ ਗੱਲ ਧਿਆਨ 'ਚ ਨਹੀਂ ਸੀਗੀ ਬਈ ਭੈਣ ਜੀ, ਤੁਸੀਂ ਡਾਕਟਰੀ ਲਾਈਨ 'ਚ ਕੰਮ ਕਰਦੇ ਆ, ਕਿੰਨੇ ਪੇਸ਼ੈਂਟ ਦੇਖਦੇ ਆ ਜਿਹੜੇ ਡਿਮੈਂਸ਼ੀਆ ਦੇ ਸ਼ਿਕਾਰ ਆ। ਦਵਾਈ ਨਹੀਂ ਯਾਦ, ਉਹਦੀ ਕੈਰਰ ਵੀ ਜਾਂਦੀ ਆ, ਉਹਨੂੰ ਕਹੀ ਜਾਂਦੀ ਤੂੰ ਚੋਰੀ ਕਰ ਗਈ ਮੇਰੇ ਘਰੋਂ। ਉਹ ਕਹਿੰਦੀ ਨਹੀਂ, ਮੈਂ ਤਾਂ ਕੋਈ ਚੋਰੀ ਨਹੀਂ ਕੀਤੀ, ਉਹਨਾਂ ਦੇ ਘਰ ਕੈਮਰੇ ਲਾਉਣੇ ਪੈ ਰਹੇ ਆ। ਉਹ ਆਪਣੇ ਹਸਬੈਂਡ ਨੂੰ ਕਹਿ ਰਹੀ ਹੈ ਕੌਣ ਘਰ ਆ ਗਿਆ, ਆਪਣੇ ਬੱਚੇ ਨੂੰ ਨਹੀਂ ਪਛਾਣ ਰਹੇ। ਧਿਆਨ 'ਚ ਵਿਸਰ ਗਿਆ ਆ, ਧਿਆਨ ਦੇ ਵਿੱਚੋਂ ਚੀਜ਼ ਵਿਸਰ ਗਈ ਆ। ਅੱਛਾ, ਕਿਹਾ ਜਾਣਾ ਕਿ ਮਰੇਂਗੇ ਕੈਸਾ ਮਰਨਾ ਹੋਏ, ਮਹਾਰਾਜ ਦਾ ਸ਼ੁਕਰ ਕਰੋ ਕਿ ਆ ਸਾਡੇ ਧਿਆਨ 'ਚ ਹਲੇ ਸਾਰਾ ਕੁਛ ਹੈ, ਉਹਨਾਂ ਦੀ ਥਾਂ 'ਤੇ ਅਸੀਂ ਵੀ ਜਾ ਸਕਦੇ ਹਾਂ। ਅੱਛਾ, ਮਹਾਰਾਜ ਕਹਿੰਦੇ ਕਿ ਮੈਂ ਨਾ ਇੱਕ ਦਿਨ ਆਪਣੇ ਆਪ ਨਾਲ ਗੱਲ ਕਰ ਰਿਹਾ ਸੀ, ਕਿ ਜੇ ਕਦੀ ਸਾਡੀ ਹਾਲਤ ਡੋਮੇਸ਼ੀਆ ਦੇ ਮਰੀਜ਼ਾਂ ਵਾਲੀ ਹੋ ਜਾਵੇ ਤਾਂ ਫਿਰ ਅਸੀਂ ਕੀ ਕਰਾਂਗੇ। ਅਤੇ ਮੇਰੇ ਇੱਕੋ ਹੀ ਸ਼ਬਦ ਦਿਮਾਗ 'ਚ ਆਇਆ ਜੋ ਗੁਰੂ ਗ੍ਰੰਥ ਸਾਹਿਬ ਜੀ ਨੇ ਕਿਹਾ, ਕਹਿੰਦੇ ਮਹਾਰਾਜ ਕੋ ਆ ਕੇ ਮੰਗਿਆ ਕਰ, ਸਭੇ ਗੱਲਾਂ ਵਿਸਰਨ ਇੱਕੋ ਵਿਸਰ ਨਾ ਜਾਏ। ਮਹਾਰਾਜ ਮੈਨੂੰ ਸਾਰੀਆਂ ਭੁਲਾ ਦੀਆਂ ਪਰ ਇੱਕ ਵਾਹਿਗੁਰੂ ਨਾ ਭੁਲਾਈ। ਜੇ ਇੱਕ ਵਾਹਿਗੁਰੂ ਚੇਤੇ ਰਹਿ ਗਿਆ ਨਾ, ਫਿਰ ਸਾਰਾ ਕੁਛ ਚੇਤੇ ਰਹਿ ਗਿਆ, ਮਰਨਾ ਸੌਖਾ ਹੋ ਜਾਊ। ਜੇਕਰ ਸਾਹਿਬ ਮਨੋ ਨਾ ਵਿਸਰੈ ਤਾਂ ਸੈਲਾਂ ਮਰਨਾ ਹੋਏ। ਅੱਛਾ, ਹੁਣ ਜੇ ਵਾਹਿਗੁਰੂ ਜੀ ਚੇਤੇ ਰਹਿਣਗੇ ਤਾਂ ਡਿਮੈਂਸ਼ੀਆ ਵੀ ਕੁਛ ਨਹੀਂ ਕਹੂਗਾ। ਇਹਨੂੰ ਚੇਤੇ ਕਰਨ ਦੇ ਲਈ ਵਾਹਿਗੁਰੂ ਵਾਹਿਗੁਰੂ ਕਹਿਣਾ ਪੈਣਾ ਮੂੰਹ ਤੋਂ। ਇਹਨੂੰ ਚੇਤੇ ਕਰਨ ਦੇ ਲਈ ਸਾਨੂੰ ਉਹਨੂੰ ਧਿਆਉਣਾ ਪੈਣਾ, ਉਹ ਸਬਕੌਂਸ਼ੀਅਸ ਮਾਇੰਡ ਦੇ ਵਿੱਚ ਪਰਮਾਨੈਂਟ ਵਾਹਿਗੁਰੂ ਜੀ ਦੀ ਸਟੋਰੇਜ ਬਣਾਉਣੀ ਪੈਣੀ ਆ। ਅਤੇ ਇਹ ਸਟੋਰੇਜ ਨੇ ਕੀ ਕੀਤਾ, ਪੂਰਾ ਸਤਿਗੁਰ ਧਿਆਇਆ ਅਤੇ ਹੋਇਆ ਕਿ ਦਿਆਲ ਹੋਆ ਪਾਰ ਬ੍ਰਹਮ ਸਵਾਮੀ, ਅਤੇ ਪੂਰੇ ਵਾਹਿਗੁਰੂ ਜੀ ਦਿਆਲ ਹੋਗਾ, ਹੁਣ ਮੈਨੂੰ ਯਾਦ ਨਹੀਂ ਭੁੱਲਦੇ। ਮਾਲਕ ਜੀ ਨੇ, ਵਾਹਿਗੁਰੂ ਜੀ ਨੇ ਦਇਆ ਕੀਤੀ ਆ, ਤਰਸ ਕੀਤਾ ਆ। ਪ੍ਰਭ ਜੀਓ ਤੂੰ ਮੇਰੇ ਸਾਹਿਬ ਦਾਤਾ, ਕਰ ਕਿਰਪਾ, ਦਿਆਲ ਹੋਆ ਪਾਰ ਬ੍ਰਹਮ ਸਵਾਮੀ, ਪੂਰਾ ਸਤਿਗੁਰ ਧਿਆਇਆ। ਪ੍ਰਭ ਜੀਓ ਤੂੰ ਮੇਰੇ ਸਾਹਿਬ ਦਾਤਾ, ਕਰ ਕਿਰਪਾ।

ਇਹ ਗੁਰੂ ਨਾਮ। ਅੱਛਾ, ਰਾਜਿਆਂ ਕੋਲ ਨਾ ਇੱਕ ਜਦੋਂ ਵੱਡੇ ਵੱਡੇ ਰਾਜੇ ਬੈਠਦੇ ਹੁੰਦੇ ਸੀ ਤਖ਼ਤ ਦੇ ਉੱਤੇ, ਅਤੇ ਉਹਨਾਂ 'ਤੇ ਇੱਦਾਂ ਹੀ ਚੰਦੋਆ ਲੱਗਾ ਹੁੰਦਾ ਸੀ, ਇੱਦਾਂ ਹੀ ਉਹਨਾਂ 'ਤੇ ਬੰਦਾ ਚੌਰ ਦੇ ਲਈ ਖੜਾ ਹੁੰਦਾ ਸੀ, ਅਤੇ ਜਦੋਂ ਜਿਹਦੇ 'ਤੇ ਬਹੁਤ ਜ਼ਿਆਦਾ ਖੁਸ਼ ਹੁੰਦੇ ਸੀ ਨਾ, ਉਹਦੇ ਵਿੱਚੋਂ ਹੀਰੇ ਮੋਤੀ ਕੱਢ ਕੇ ਉਸ ਬੰਦੇ ਨੂੰ ਦਿੰਦੇ ਹੁੰਦੇ ਸੀ, ਆ ਜਾ ਇੱਧਰ, ਆ ਜਾ, ਆ ਲੈ ਜਾ, ਗਲੋਂ ਕਵਾਏ ਖੋਲ ਪਹਿਨਾਈ, ਅਤੇ ਬਾਲਾ ਹੀ ਕਿਸੇ 'ਤੇ ਉਹਨੇ ਤਰਸ ਕਰਨਾ ਅਤੇ ਗਲ ਦੀ ਆਪਣੀ ਮਾਲਾ ਖੋਲ੍ਹ ਕੇ ਉਹਦੇ ਗਲ 'ਚ ਪਾ ਦੇਣਾ। ਅਤੇ ਮਹਾਰਾਜ ਕਹਿੰਦੇ ਆ ਵੀ ਸਤਿਗੁਰ ਨਾਮ ਨਿਧਾਨ ਦਿੜਾਇਆ, ਉਹਦੇ ਨਾਲ ਕੀ ਹੋਇਆ ਜੀ, ਚਿੰਤਾ ਸਗਲ ਬਿਨਾਂ ਸੀ। ਦੇਖੋ ਕਿੰਨੇ ਪਿਆਰੇ ਪਿਆਰੇ ਅਰਥ ਆਪ ਹੀ ਬਣੀ ਜਾਂਦੇ ਆ, ਕਰਨ ਦੀ ਲੋੜ ਹੀ ਨਹੀਂ ਪੈ ਰਹੀ। ਜਦੋਂ ਵਾਹਿਗੁਰੂ ਜੀ ਨੇ ਸਿਰ 'ਤੇ ਹੱਥ ਰੱਖਿਆ, ਕਹਿੰਦੇ ਜਪ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਜਦੋਂ ਅਸੀਂ ਅੰਮ੍ਰਿਤ ਛਕਦੇ ਹਾਂ ਨਾ ਜੀ, ਪੰਜ ਪਿਆਰੇ ਸਿਰ 'ਤੇ ਹੱਥ ਰੱਖਦੇ ਆ, ਅਤੇ ਉਦੋਂ ਸਾਨੂੰ ਕਹਿੰਦੇ ਬੋਲ ਵਾਹਿਗੁਰੂ। ਇੱਕ ਤਾਂ ਹੁੰਦਾ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਪਰ ਨਹੀਂ ਉੱਥੇ ਨਾਮ ਦ੍ਰਿੜ ਕਰਾਉਂਦੇ ਆ ਕਿ ਇੱਦਾਂ ਜਪ ਵਾਹਿਗੁਰੂ। ਫਿਰ ਉਹ ਪੰਜ ਪਿਆਰੇ ਪੰਜੇ ਦੇ ਪੰਜੇ ਸਿਰ 'ਤੇ ਹੱਥ ਰੱਖਦੇ ਆ, ਅਤੇ ਜਦੋਂ ਉਹ ਵਾਹਿਗੁਰੂ ਕਹਾਉਂਦੇ ਆ ਨਾ, ਉਦੋਂ ਗੁਰੂ ਗੋਬਿੰਦ ਸਿੰਘ ਜੀ ਸਾਡੇ ਸਿਰ 'ਤੇ ਹੱਥ ਰੱਖਦੇ ਆ ਪੰਜਾਂ ਦੇ ਥਰੂ, ਅਤੇ ਉਦੋਂ ਫਿਰ ਉਹ ਵਾਹਿਗੁਰੂ ਕਹਾਉਂਦੇ ਆ, ਅਤੇ ਕਹਿੰਦੇ ਵਾਹਿਗੁਰੂ ਨੇ ਨਾਮ ਦ੍ਰਿੜ ਕਰਾ ਦਿੱਤਾ। ਉਹ ਸਾਡੀ ਦ੍ਰਿੜਤਾ ਦੇ ਵਿੱਚ ਚਲੇ ਜਾਂਦਾ, ਅਤੇ ਉਹਦੇ ਨਾਲ ਕੀ ਹੁੰਦਾ ਜੀ, ਚਿੰਤਾ ਸਗਲ ਵਿਨਾਸੀ, ਇਨਰ ਪੀਸ, ਇਨਰ ਪੀਸ, ਸਾਰੀ ਦੀ ਸਾਰੀ ਬਿਨਸ ਜਾਂਦੀ ਆ। ਪਰ ਵਾਹਿਗੁਰੂ ਜੀ, ਮੈਂ ਅੰਮ੍ਰਿਤ ਵੀ ਛਕਿਆ, ਤੁਸੀਂ ਮੈਨੂੰ ਨਾਮ ਵੀ ਦ੍ਰਿੜ ਕਰਾਇਆ, ਮੈਨੂੰ ਤਾਂ ਹਜੇ ਵੀ ਚਿੰਤਾ ਸਤਾਉਂਦੀ ਆ। ਵਾਹਿਗੁਰੂ ਜੀ ਕਹਿੰਦੇ, ਪੁੱਤ ਮੈਂ ਦ੍ਰਿੜ ਜਿਹੜਾ ਕਰਾਇਆ ਉਹ ਤੂੰ ਦ੍ਰਿੜ ਕੀਤਾ ਨਹੀਂ। ਸੱਚੇ ਪਾਤਸ਼ਾਹ ਕਿੱਦਾਂ ਨਹੀਂ ਦ੍ਰਿੜ ਕੀਤਾ, ਮੈਂ ਬੋਲਦਾ, ਮੈਂ ਕਹਿੰਦਾ ਆ। ਮਹਾਰਾਜ ਕਹਿੰਦੇ ਧਿਆਨ ਦੇ ਵਿੱਚ ਤਾਂ ਤੇਰਾ ਕੁਛ ਹੋਰ ਆ, ਤੂੰ ਤਾਂ ਮੂੰਹ ਕਹਿੰਦਾ, ਧਿਆਨ ਥੋੜ੍ਹੀ ਕਿਹਾ, ਪਹਿਲੀਆਂ ਲਾਈਨਾਂ ਕਹਿ ਗਈਆਂ, ਧਿਆਇਆ, ਧਿਆਨ 'ਚ ਨਹੀਂ ਆ, ਧਿਆਨ 'ਚ ਕੁਛ ਹੋਰ ਆ, ਧਿਆ ਧਿਆ ਕੇ ਮੂੰਹ ਤੋਂ ਬੋਲ ਬੋਲ ਕੇ ਜਦੋਂ ਧਿਆਨ ਦੇ ਵਿੱਚ ਵੀ ਵਾਹਿਗੁਰੂ ਜੀ ਆਉਣ ਲੱਗ ਪਏ, ਉਦੋਂ ਫਿਰ ਕਹਿੰਦੇ ਚਿੰਤਾ ਸਗਲ ਬਿਨਾਂ ਸੀ। ਚਿੰਤਾ ਤਾਂ ਕੀ ਕੀਜੀਏ ਜੋ ਅਣਹੋਣੀ ਹੋਏ। ਗੁਰਮੁਖ ਪਿਆਰੇ ਹੁੰਦੇ ਸੀ, ਉਹਨਾਂ ਦੀ ਮੱਝ ਖੋਲ ਮੱਝ ਚਲੀ ਗਈ, ਦੌੜ ਗਈ ਨਾ, ਅਤੇ ਉਹ ਸਵੇਰੇ ਅੰਮ੍ਰਿਤ ਵੇਲਾ ਕਰਦੇ, ਅਤੇ ਉਹਨਾਂ ਦੀ ਵਾਈਫ ਭੱਜੀ ਫਿਰੇ ਸਾਰੇ ਪਿੰਡ 'ਚ, ਸਾਡੀ ਮੱਝ ਤਾਂ ਨਹੀਂ ਦੇਖੀ, ਸਾਡੀ ਮੱਝ ਤਾਂ ਨਹੀਂ ਦੇਖੀ, ਅਤੇ ਉਹ ਆਰਾਮ ਨਾਲ ਆਪਣਾ ਵਾਹਿਗੁਰੂ ਵਾਹਿਗੁਰੂ ਉੱਚੀ ਉੱਚੀ ਕਰੀ ਜਾਣ। ਕਹਿੰਦੇ ਲੈ ਇਹਨੂੰ ਦੇਖ ਲੈ, ਚੜ੍ਹੀ ਉੱਤਰੀ ਦੀ ਹੈਗੀ ਆ, ਉਹ ਮੱਝ ਦੌੜ ਗਈ ਆਪਣੀ, ਅਤੇ ਇਹ ਵਾਹਿਗੁਰੂ ਵਾਹਿਗੁਰੂ ਕਰੀ ਜਾਂਦਾ। ਅੱਛਾ, ਜਦੋਂ ਜੀ ਉਹ 2 ਘੰਟੇ ਵਾਹਿਗੁਰੂ ਵਾਹਿਗੁਰੂ ਕਰਦੇ ਰਹੇ, 4 ਵੱਜ ਗਏ, ਮੱਝ ਨਾ ਲੱਭੀ, ਅਤੇ ਉਹ ਨਿਤਨੇਮ ਸ਼ੁਰੂ ਕਰਨ ਲੱਗੇ, ਅਤੇ ਉਹ ਕਹਿੰਦੀ ਮੈਂ ਤੈਨੂੰ ਕਹਿੰਦੀ ਮੱਝ ਹੈ ਨਹੀਂ। ਉਹ ਕਹਿੰਦਾ ਚੁੱਪ ਕਰਕੇ ਬਹਿ ਜਾ, ਮੈਂ ਨਿਤਨੇਮ ਕਰ ਲੈਂਦੇ, ਮੈਨੂੰ ਆਪ ਹੀ ਆ ਜਾਊਗੀ। ਅੱਛਾ, ਉਹਨਾਂ ਨੇ ਨਿਤਨੇਮ ਦਾ ਭੋਗ ਪਾਇਆ, ਮੱਝ ਆ ਗਈ ਜੀ। ਅੱਛਾ, ਉਹਨਾਂ ਦੀ ਗੁਆਂਢੀ ਮੈਨੂੰ ਗੱਲ ਸੁਣਾ ਰਹੇ, ਉਹ ਕਹਿੰਦੇ ਭਾਈ ਸਾਹਿਬ ਬੇਪਰਵਾਹ ਸੀਗੇ ਜਦੋਂ ਚੜ੍ਹਾਈ ਕੀਤੀ ਨਾ, ਉਦੋਂ ਦੇ ਗੁਆਂਢੀ ਸਾਡੇ ਨਾਲ ਸੀ, ਅਤੇ ਉਹ ਉਸ ਸ਼ਹਿਰ ਦੇ ਵਿੱਚ ਉਹ ਸੁਣਾਉਂਦੇ ਸੀ। ਕਹਿੰਦੇ ਇੱਕ ਵਾਰ ਦੀ ਗੱਲ ਆ ਵੀ ਉਹ ਭੈਣ ਜੀ ਰਾਤ ਨੂੰ ਸਾਨੂੰ 12 ਵਜੇ ਠਾਲ ਲਿਆ, ਉਹਨਾਂ ਨੇ ਸਾਡੀ ਮੱਝ ਦੌੜ ਗਈ ਆ, ਲੱਭ ਕੇ ਲਿਆਓ, ਅਸੀਂ ਵੀ ਲੱਭਦੇ ਰਹੇ, ਸਾਰੇ ਲੱਭਦੇ ਲੁੱਭਦੇ ਰਹੇ, ਅਤੇ ਉਹ ਪਸ਼ੂਆਂ ਨੂੰ ਆਪਣੇ ਘਰ ਦੀ ਪਛਾਣ ਹੁੰਦੀ ਆ ਜੀ, ਉਹ ਕਿਤੇ ਚਲੇ ਗਈ, ਉਸ ਤੋਂ ਬਾਅਦ ਵਿੱਚ ਅੰਮ੍ਰਿਤ ਵੇਲੇ ਮੁੜੇ ਆਈ। ਅੱਛਾ, ਮੈਂ ਇਹ ਗੱਲ ਮੇਰੇ ਉਸ ਟਾਈਮ ਤੱਕ ਵੀ ਹੁਣ ਵੀ ਦਿਮਾਗ ਦੇ ਵਿੱਚ ਆ, ਸਾਡੀ ਕੋਈ ਚਾਬੀ ਗਵਾਚ ਜਾਵੇ ਤਾਂ ਅਸੀਂ ਵਾਹਿਗੁਰੂ ਨਹੀਂ ਕਹਿ ਸਕਦੇ, ਸਾਡੀ ਕੋਈ ਨਿੱਕੀ ਜਿਹੀ ਚੀਜ਼ ਡਿੱਗ ਪਵੇ ਨਾ ਜੀ, ਨੁਕਸਾਨ ਹੋ ਜਾਵੇ, ਅਤੇ ਮਨ 'ਚ ਵਾਹਿਗੁਰੂ ਨਹੀਂ ਨਿਕਲਦਾ। ਉਸ ਜਿਸ ਬੰਦੇ ਦਾ ਗੁਆਚਾ ਹੋਵੇ ਉਹਨੂੰ ਕਹਿੰਦੇ ਇੱਕ ਜਪਜੀ ਸਾਹਿਬ ਦਾ ਪਾਠ ਕਰ, ਉਹ ਜਪਜੀ ਸਾਹਿਬ ਦਾ ਪਾਠ ਨਹੀਂ ਕਰ ਸਕਦਾ, ਚਿੰਤਾ ਹੈ ਨਾ ਜੀ। ਅੱਛਾ, ਉਸ ਬੰਦੇ ਦੀ ਕਿੱਡੀ ਕੁ ਸੁਰਤ ਲੱਗੀ ਹੋਊਗੀ ਵੀ ਉਹ 1-2 ਲੱਖ ਦੀ ਮੱਝ ਗਵਾਚ ਗਈ ਆ, ਅਤੇ ਉਹ ਕਹਿੰਦਾ ਪਹਿਲਾਂ ਮੈਨੂੰ ਸਿਮਰਨ ਕਰ ਲੈਣ ਦਿਓ, ਪਹਿਲਾਂ ਮੈਨੂੰ ਨਿਤਨੇਮ ਕਰ ਲੈਣ ਦਿਓ, ਉਹਦੇ ਧਿਆਨ 'ਚ ਨਹੀਂ ਆ ਰਹੀ ਮੱਝ। ਸਾਨੂੰ ਲੱਗਦਾ ਆ ਵੀ ਇਹ ਇੰਪੋਸੀਬਲ ਆ, ਸਿੰਪਲ ਇਜ਼ ਦੈਟ, ਬਿਕੋਜ਼ ਦਿਸ ਇਜ਼ ਨੋਟ ਮਾਈ ਕੱਪ ਆਫ ਟੀ, ਕਿਉਂਕਿ ਮੈਨੂੰ ਲੱਗ ਰਿਹਾ ਇਹ ਮੇਰੀ ਚੀਜ਼ ਨਹੀਂ ਨਾ। ਮੈਂ 200 ਮੀਟਰ ਨਹੀਂ ਦੌੜ ਸਕਦਾ, ਮੈਂ 2 ਕਿਲੋਮੀਟਰ ਨਹੀਂ ਦੌੜ ਸਕਦਾ, ਬੰਦੇ 10-10 ਕਿਲੋਮੀਟਰ ਦੌੜ ਰਹੇ ਆ, ਉਹ 200 ਮੀਟਰ ਦੀ ਰੇਸ ਜਿੱਤ ਰਹੇ ਆ, 40 ਦੀ ਸਪੀਡ 'ਤੇ ਜਿੱਤ ਰਹੇ ਆ, 30 ਦੀ ਸਪੀਡ 'ਤੇ ਜਿੱਤ ਰਹੇ, ਮੈਂ 50 ਨਹੀਂ ਦੌੜ ਸਕਦਾ, ਅਤੇ ਮੈਨੂੰ ਲੱਗਦਾ ਇਹ ਤਾਂ ਕਥਨੀ ਆ ਭਾਈ, ਇਹ ਨਹੀਂ ਹੋ ਸਕਦਾ। ਅੱਛਾ, ਫਿਰ ਉਹ ਜੇ ਆਪਾਂ ਦੇਖਣਾ ਹੋਵੇ ਭਾਈ ਕਿਸੇ ਨੇ ਕੀਤਾ ਇਹ ਰਿਕਾਰਡ ਤੋੜਿਆ ਅੱਜ ਤੱਕ, ਫਿਰ ਉਹ ਰਿਕਾਰਡ ਦੇਖਣ ਲੱਗ ਪੈਂਦੇ, ਹਾਂ ਕੀਤਾ ਵੀ ਇਹਨੇ ਵੀ ਕੀਤਾ, ਇਹਨੇ ਵੀ ਕੀਤਾ, ਇਹਨੇ ਵੀ ਕੀਤਾ, ਫਿਰ ਆਪਾਂ ਨੂੰ ਕੀ ਕਰਨਾ ਪਊਗਾ, ਆਪਾਂ ਨੂੰ ਕਰਨਾ ਪਊਗਾ ਰਿਕਾਰਡ ਦੇਖਣਾ ਪਊਗਾ। ਵਾਹਿਗੁਰੂ ਜੀ ਕਿਸੇ ਨੂੰ ਚਿੰਤਾ ਬਿਨਸੀ ਵੀ ਹੈਗੀ ਆ ਕਿ ਸਾਡੇ ਵਰਗੇ ਸਾਰੇ ਚਿੰਤਾ ਦੇ ਰੋਗੀ ਬੈਠੇ ਆ, ਅਤੇ ਜਦੋਂ ਆਪਾਂ ਦੇਖਣ ਤੁਰੀਏ ਤਾਂ ਕਿੰਨੇ ਗੁਰੂ ਦੇ ਸਿੱਖ ਆ ਸਿਰ 'ਤੇ ਆਰਾ ਚੱਲਣ ਲੱਗਾ ਆ ਅਤੇ ਚਿੰਤਾ ਹੀ ਨਹੀਂ ਲੱਗ ਰਹੀ, ਇੱਦੂ ਵੱਡੀ ਚਿੰਤਾ ਹੋਰ ਕਿਹੜੀ ਹੋਣੀ ਆ। ਅੱਛਾ, ਉਹਦਾ ਬੱਚਾ ਖੋਹ ਕੇ ਲੈ ਗਿਆ ਬੀਬੀ ਦਾ,
ਮਾਰਨ ਦੇ

ਤੇ ਬੀਬੀ ਵਾਹਿਗੁਰੂ ਵਾਹਿਗੁਰੂ ਕਰ ਰਹੀ ਆ ਤੇ ਜਦੋਂ ਉਹਨਾਂ ਨੇ ਮਾਰ ਦਿੱਤਾ ਕਹਿੰਦੇ ਵਾਹਿਗੁਰੂ ਜੀ ਤੁਹਾਡਾ ਸੀ ਤੁਸੀਂ ਲੈ ਗਏ, ਇਦੋਂ ਵੱਡੀ ਚਿੰਤਾ ਹੋਰ ਕਿਹੜੀ ਸੀ। ਇੰਨੇ ਰਿਵਿਊ ਤਾਂ ਸਿਰਫ ਸਿੱਖ ਪੰਥ ਦੇ ਵਿੱਚ ਹੀ ਆ ਮਨ ਨੂੰ ਸਮਝਾਉਣ ਦੇ ਲਈ, ਹੇ ਮੇਰਿਆ ਮਨਾ ਤੂੰ ਕਾਹਦੀ ਚਿੰਤਾ ਦੇ ਵਿੱਚ ਡੁੱਬਿਆ ਹੋਇਆ ਆ। ਅੱਛਾ ਇਹ ਇਹ ਮੈਂ ਇੰਡੀਵਿਜੁਅਲ ਲੈਵਲ 'ਤੇ ਗੱਲ ਕਰ ਰਿਹਾ ਸੀ, ਹੁਕਮਨਾਮਾ ਮੈਂ ਲਿਆ ਜੀ, ਮੇਰੀ ਪਰਸਨਲੀ ਲਾਈਫ ਦੀ ਗੱਲ ਹੋ ਰਹੀ ਸੀ ਨਾ, ਮੈਂ ਇਹਨੂੰ ਇੰਡੀਵਿਜੁਅਲ ਲੈਵਲ 'ਤੇ ਰਹਿ ਰਿਹਾ, ਤੁਸੀਂ ਇੰਡੀਵਿਜੁਅਲ ਲੈਵਲ 'ਤੇ ਲੈਣਾ ਆ ਕਿ ਤੁਹਾਨੂੰ ਵਾਹਿਗੁਰੂ ਜੀ ਕੀ ਕਹਿ ਰਹੇ ਆ। ਕਿਉਂਕਿ ਮਹਾਰਾਜ ਕਹਿੰਦੇ ਆ ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨ ਨੇ ਗੁਰਮੁਖ ਹੋਏ ਸੋ ਭਾਉ ਕਰੇ ਆਪਣ ਆਪ ਪਛਾਣੇ। ਕਹਿੰਦੇ ਮੈਂ ਗੱਲ ਇੱਕ ਕਰਨੀ ਆ, ਮੈਂ ਸਟੋਰੀ ਇੱਕ ਸੁਣਾਉਣੀ ਆ, ਸਾਰਿਆਂ ਲਈ ਉਹ ਸੇਮ ਹੋਣੀ ਆ, ਆਪਣੀ ਆਪਣੀ ਪਛਾਣ ਲਿਓ ਬਈ। ਇਹ ਹੁਕਮਨਾਮਾ ਸਾਹਿਬ ਹੁੰਦੇ ਆ। ਪ੍ਰਭ ਕੀ ਸ਼ਰਨ ਸਗਲ ਪਹਿਲਾਥੇ ਦੁੱਖ ਬਿਨਸੇ ਸਪਾਇਆ ਦਇਆਲ ਹੋਆ ਪਾਰ ਬ੍ਰਹਮ ਸਵਾਮੀ। ਪੂਰਾ ਸਤਿਗੁਰ ਤਿਆ, ਅਧੂਰੇ ਸਤਿਗੁਰ ਵੀ ਆ ਤਾਂ ਮਹਾਰਾਜ ਨੂੰ ਪੂਰੇ ਲਿਖਣੇ ਪਿਆ, ਇੱਥੇ ਪੂਰੇ ਸਤਿਗੁਰ। ਅਗਲਾ ਪਦਾ ਜੀ, ਤਾਕਉ ਬਿਗਨ ਨ ਕਉ ਲਾਗੈ। ਅੱਛਾ ਮੈਂ ਆਪ ਜੀ ਨਾਲ ਗੱਲ ਸ਼ੇਅਰ ਕੀਤੀ ਸੀ ਵੀ ਇਹਨੂੰ ਤਾਂ ਕਉ ਨਹੀਂ ਪੜ੍ਹਨਾ, ਇਹਦੇ ਉੱਤੇ ਬਿੰਦੀ ਨਹੀਂ ਲਾਉਣੀ। ਯਾਦ ਹੈ ਕਿਉਂ ਨਹੀਂ ਲਾਉਣੀ? ਇਹਨੂੰ ਤਾਂ ਕਉ ਕਿਉਂ ਪੜ੍ਹਨਾ ਅਤੇ ਤਾਂ ਕਿਉਂ ਤਾਂ ਕਉ ਨੇ ਕਿਉਂ ਨਹੀਂ ਪੜ੍ਹਨਾ? ਵੈਨ ਐਵਰ ਇਜ਼ ਅ ਕੰਡੀਸ਼ਨਲ, ਜਾਂ ਤਿਸ ਭਾਣਾ ਤਾਂ ਜੰਮਿਆ, ਜਾਂ ਵਾਹਿਗੁਰੂ ਜੀ ਨੇ ਚਾਹਿਆ ਤਾਂ ਬੰਦਾ ਜੰਮ ਪਿਆ, ਜਾਂ ਅਤੇ ਤਾਂ ਕੰਡੀਸ਼ਨਲ ਹੋ ਗਿਆ, ਹੈ ਨਾ। ਜੇ ਤੁਸੀਂ ਇਹ ਕਰੋਗੇ ਤਾਂ ਮਾਂ ਦਊਂਗਾ, ਉੱਥੇ ਲੱਗਣਾ ਆ ਬਿੰਦੀ, ਉਹਨੂੰ ਨਾਸਕੀ ਉਚਾਰਨ ਹੋਊਗਾ। ਇਹ ਹੈਗਾ ਪ੍ਰਨਾਉਣ ਉਹਦਾ ਜਿਸ ਦਾ ਤਿਸ ਦਾ, ਇਹ ਪ੍ਰਨਾਉਣ ਆ ਤਾਂ ਕਹੋ ਉਸ ਬੰਦੇ ਨੂੰ ਤਾਂ ਕਹੋ, ਹੈ ਨਾ ਜੀ। ਤਾਂ ਫਿਰ ਇਹ ਆ ਪ੍ਰਨਾਉਣ ਦੇ ਲਈ ਕਦੀ ਵੀ ਬਿੰਦੀ ਨਹੀਂ ਲੱਗਦੀ। ਤਾਕਉ ਬਿਘਨ ਨਾ ਕਉ ਲਾਗੈ, ਉਸ ਬੰਦੇ ਨੂੰ ਬਿਘਨ ਨਹੀਂ ਪੈਂਦਾ। ਬਿਘਨ ਸਮਝਦੇ ਹਾਂ ਜੀ, ਰੁਕਾਵਟ, ਰੁਕਾਵਟ ਪੈ ਜਾਣੀ ਕਿਸੇ ਚੀਜ਼ ਦੀ। ਅੱਛਾ ਜਿਹੜੀ ਮੈਂ ਗੱਲ ਕਰਕੇ ਆਇਆ, ਸਭ ਨੂੰ ਵੱਡੀ ਰੁਕਾਵਟ ਤਾਂ ਇਹੀ ਆ, ਦੁੱਖ ਦੇ ਵਿੱਚ ਬੰਦੇ ਨੇ ਸਿਮਰਨ ਕਰਨਾ ਸੀ, ਉਹ ਕਹਿੰਦਾ ਮੇਰੇ ਤੋਂ ਹੁੰਦਾ ਹੀ ਨਹੀਂ। ਇਦੋਂ ਵੱਡੀ ਰੁਕਾਵਟ ਕੀ ਹੋ ਸਕਦੀ ਆ? ਬੰਦਾ ਕਹਿੰਦਾ ਆਈ ਫੀਲ ਇਨਜ਼ਾਇਟੀ, ਆਈ ਫੀਲ ਡਿਪਰੈਸ਼ਨ। ਮੈਂ ਕਹਿੰਦਾ ਜਪਜੀ ਸਾਹਿਬ ਦਾ ਪਾਠ ਕਰਿਆ ਕਰ, ਕਹਿੰਦੇ ਇਹੀ ਤਾਂ ਬਿਘਨ ਆ, ਹੁੰਦਾ ਹੀ ਨਹੀਂ। ਅੱਛਾ ਹੁਣ ਇਹ ਬਿਘਨ ਕਿੱਦਾਂ ਟੁੱਟੂਗਾ? ਤੇ ਮਹਾਰਾਜ ਜੀ ਕਹਿ ਰਹੇ ਆ ਤਾਕੋ ਬਿਘਨ ਨਾ ਕਉ ਲਾਗੈ ਜੋ ਸਤਿਗੁਰ ਆਪਣੇ ਰੱਖੈ। ਵਾਹਿਗੁਰੂ ਜਿਨ੍ਹਾਂ ਨੂੰ ਪੂਰੇ ਸਤਿਗੁਰ ਨੇ ਆਪਣੇ ਬਣਾ ਕੇ ਰੱਖ ਲਿਆ, ਹੁਣ ਪੂਰੇ ਸਤਿਗੁਰ ਜੀ ਨੇ ਆਪਣੇ ਬਣਾ ਕੇ ਰੱਖ ਲਿਆ। ਆਪਣੇ ਦਾ ਮਤਲਬ ਕਿ ਉਹ ਭੁੱਲਦੇ ਨਹੀਂ ਵਾਹਿਗੁਰੂ ਜੀ, ਆਲਵੇਜ਼ ਰਿਮੈਂਬਰਿੰਗ ਵਾਹਿਗੁਰੂ ਜੀ, ਸਤਿਗੁਰ ਮੇਰੇ ਨਾਲ ਰਹਿਣ ਲੱਗ ਪਿਆ ਅਤੇ ਮੈਂ ਸਤਿਗੁਰ ਦੇ ਨਾਲ ਰਹਿਣ ਲੱਗ ਪਿਆ। ਅਤੇ ਮਹਾਰਾਜ ਕਹਿੰਦੇ ਫਿਰ ਉਹਨੂੰ ਵਿਘਨ ਨਹੀਂ ਪੈਂਦਾ, ਉਹਨੂੰ ਰੁਕਾਵਟ ਨਹੀਂ ਕੋਈ ਪੈਂਦੀ। ਜਿਹੜੇ ਧਾਗੇ ਤਬੀਤ ਆ ਇਹ ਸਾਰੇ ਵਿਘਨਾਂ ਦੇ ਕਰਕੇ ਆਉਂਦੇ ਆ। ਉਹ ਕਹਿੰਦੇ ਆ ਵੀ ਤੇਰਾ ਕਿਸੇ ਨੇ ਸਾਹਾ ਬੰਨਿਆ ਬਈ ਤਾਂ ਵਿਆਹ ਨਹੀਂ ਹੋ ਰਿਹਾ, ਤੇਰਾ ਕਿਸੇ ਨੇ ਆਹ ਬੰਨ ਦਿੱਤਾ ਤਾਂ ਬਿਜ਼ਨਸ ਨਹੀਂ ਚੱਲ ਰਿਹਾ, ਤੁਹਾਡੇ ਘਰ ਦੇ ਵਿੱਚ ਕਿਸੇ ਨੇ ਆਹ ਕਰ ਦਿੱਤਾ ਤਾਂ ਬਿਮਾਰੀ ਆ ਗਈ ਆ। ਇਹ ਸਾਰੇ ਵਿਘਨਾਂ ਦੇ ਵਿੱਚ ਹੀ ਆਉਂਦੇ ਆ। ਅਤੇ ਮਹਾਰਾਜ ਕਹਿੰਦੇ ਤਾਕੋ ਵਿਘਨ ਨਾ ਕਉ ਲਾਗੈ ਜੋ ਸਤਿਗੁਰ ਆਪਣੇ ਰੱਖੈ। ਜਿਨ੍ਹਾਂ ਨੂੰ ਵਾਹਿਗੁਰੂ ਜੀ ਬਣਾ ਲੈਂਦੇ ਆ, ਅਤੇ ਹੁੰਦਾ ਕੀ ਆ, ਅਸੀਂ ਵਾਹਿਗੁਰੂ ਜੀ ਨੂੰ ਆਪਣਾ ਨਹੀਂ ਬਣਾਉਂਦੇ। ਅਤੇ ਜਦੋਂ ਵਾਹਿਗੁਰੂ ਜੀ ਨੂੰ ਆਪਣਾ ਨਹੀਂ ਬਣਾਉਂਦੇ, ਵਾਹਿਗੁਰੂ ਜੀ ਕਹਿੰਦੇ ਕੋਈ ਨਹੀਂ ਪੁੱਤਰਾ, ਜਿਹੜਾ ਤੈਨੂੰ ਆਪਣਾ ਲੱਗਦਾ ਉੱਧਰ ਚਲੇ ਜਾ। ਲਾਸਟ ਵਾਲੀ ਲਾਈਨ ਦੇ ਵਿੱਚ ਹੁਣ ਮਹਾਰਾਜ ਅਰਦਾਸ ਕਰਨੀ ਸਿਖਾਉਣ ਲੱਗਿਆ ਜੀ, ਕਰ ਸੇਵਾ ਸੇਵਕ ਪ੍ਰਭ ਆਪਣੇ ਜਿਨ ਮਨ ਕੀ ਇੱਛ ਪੁਜਾਈ। ਕਰ ਸੇਵਾ, ਇਹ ਹੋ ਗਿਆ ਇੰਪੈਰੀਟਿਵ ਟੋਨ, ਹੇ ਮੇਰਿਆ ਮਨਾ ਕਰ ਸੇਵਾ, ਉਸ ਵਾਹਿਗੁਰੂ ਜੀ ਦੀ ਸੇਵਾ ਕਰ, ਸੇਵਕ ਬਣ ਕੇ ਕਰ। ਕਰ ਸੇਵਾ ਸੇਵਕ ਪ੍ਰਭ ਆਪਣੇ,
ਆਪਣੇ ਪ੍ਰਭੂ ਜੀ ਦੀ ਸੇਵਕ ਬਣ ਕੇ ਸੇਵਾ ਕਰ। ਕਿਹੜੇ ਵਾਹਿਗੁਰੂ ਜੀ? ਜਿਹੜੇ ਵਾਹਿਗੁਰੂ ਜੀ ਨੇ ਮਨ ਦੀਆਂ ਇੱਛਾ ਪੂਰੀਆਂ ਕਰ ਦਿੱਤੀਆਂ। ਮਨ ਕੀ ਨਾਲ ਪ੍ਰਪੋਜ਼ੀਸ਼ਨ ਆਉਣ ਕਰਕੇ ਔਂਕੜ ਹਟ ਗਈ, ਮਨ ਦੀ ਇੱਛ ਪੁਜਾਈ। ਜਿਹੜੇ ਵਾਹਿਗੁਰੂ ਜੀ ਨਾ ਤੇਰੀਆਂ ਕਾਮਨਾਵਾਂ ਪੂਰੀਆਂ ਕੀਤੀਆਂ, ਤੂੰ ਸਿਰਫ ਹਲੇ ਸੋਚਦਾ ਹੀ ਸੀ, ਵਾਹਿਗੁਰੂ ਜੀ ਨੇ ਦੇ ਵੀ ਦਿੱਤਾ। ਅੱਛਾ, ਆਪਾਂ ਕੀ, ਸਾਡਾ ਸੁਭਾਅ ਕੀ ਆ, ਸਾਨੂੰ ਵੀ ਪਤਾ। ਦੇਖੋ ਤੁਸੀਂ ਸਾਰੇ ਜਣੇ ਬੈਠੇ ਆ, ਤੁਸੀਂ ਆਪਣੇ ਹਿਸਾਬ ਨਾਲ ਸੋਚ ਕੇ ਦੇਖਿਓ ਕਿ ਮੈਂ ਆਹ ਗੱਲਾਂ ਸੋਚਦਾ ਹੁੰਦਾ ਸੀ, ਅੱਜ ਵਾਹਿਗੁਰੂ ਨੇ ਦਿੱਤੀਆਂ ਤੇ ਕਿਤੇ ਲੈ ਲੈ ਮੁੱਕਰ ਪਾਏ, ਕਿਤੇ ਮੂਰਖ ਆਹੀ ਖਾਏ। ਜਿਹੜੀ ਲੈਂਦੇ ਉਹੀ ਮੁੱਕਰ ਜਾਂਦੇ ਆ। ਵਾਹਿਗੁਰੂ ਜੀ ਦੇ ਲਈ ਗ੍ਰੇਟਫੁਲ ਹੋਈਏ ਕਿ ਵਾਹਿਗੁਰੂ ਜੀ, ਉਹ ਆਪ ਜੀ ਦਾ ਬਹੁਤ ਧੰਨਵਾਦ, ਤੁਸੀਂ ਇੱਡੀ ਵੱਡੀ ਚੀਜ਼ ਦਿੱਤੀ ਆ। ਮਹਾਰਾਜ ਕਹਿੰਦੇ ਉਸ ਵਾਹਿਗੁਰੂ ਜੀ ਦੀ ਸੇਵਾ ਕਰ ਜਿਹੜੀਆਂ ਤੇਰੀਆਂ ਸਾਰੀਆਂ ਇੱਛਾਵਾਂ ਪੂਰੀਆਂ ਕਰ ਰਿਹਾ ਔਰ ਬਿਨਾਂ ਮੰਗਣ ਤੋਂ ਹੀ ਕਰ ਰਿਹਾ ਆ। ਨਾਨਕ ਦਾਸ ਤਾਕੈ ਬਲਿਹਾਰੈ। ਨਾਨਕ ਦਾਸ ਇਕੱਠਾ ਆ ਜਾਣਾ, ਕਿਉਂਕਿ ਨਾਨਕ ਦਾਸ ਰੂਪ ਦੇ ਵਿੱਚ ਸਾਨੂੰ ਬੇਨਤੀ ਕਰਨੀ ਸਿਖਾ ਰਿਹਾ ਜੀ। ਅੱਛਾ, ਨਾਨਕ ਜੀ ਨੂੰ ਦਾਸ ਲਿਖਣ ਦੀ ਕੀ ਲੋੜ ਪੈ ਗਈ? ਨਾਨਕ ਜੀ ਤਾਂ ਆਪ ਵਾਹਿਗੁਰੂ ਜੀ ਆ। ਇੰਨੇ ਪਿਆਰੇ ਗੁਰੂ ਜੀ ਨਹੀਂ ਮਿਲਣੇ ਕਦੀ ਵੀ। ਬੱਚੇ ਦੀ ਹਾਈਟ ਇੰਨੀ ਕਿ ਆ ਨਾ ਜੀ, ਅਤੇ ਡੈਡੀ 6 ਫੁੱਟ ਲੰਬਾ ਆ। ਉਹ ਕੀ ਕਰਦਾ, ਗੋਡਿਆਂ ਭਾਰ ਹੋ ਕੇ ਬੈਠ ਜਾਂਦਾ, ਆਪਣੇ ਬੱਚੇ ਦੇ ਮੋਢੇ ਫੜ ਕੇ ਉਹਦੇ ਨਾਲ ਅੱਖਾਂ 'ਚ ਅੱਖਾਂ ਪਾ ਕੇ ਗੱਲ ਕਰਦਾ। ਜਦ ਤਾਂ ਬੱਚਾ ਵੱਡਾ ਹੋ ਜਾਵੇ ਉਹ ਹੋ ਨਹੀਂ ਸਕਦਾ, ਪਰ ਡੈਡੀ ਤਾਂ ਝੁੱਕ ਕੇ ਬੈਠ ਸਕਦਾ ਨਾ ਕਿ ਆਹ ਮੈਂ ਤੇਰੇ ਲੈਵਲ 'ਤੇ ਹੁੰਦਾ। ਦੇਖੋ ਨਾਨਕ ਜੀ ਦੀ ਵਡਿਆਈ, ਨਾਨਕ ਜੀ ਸਾਡੇ ਲੈਵਲ 'ਤੇ ਦਾਸ ਆਪਣੇ ਆਪ ਨੂੰ ਕਹਿ ਰਹੇ ਆ। ਕਹਿੰਦੇ ਪੁੱਤਰਾ, ਮੈਂ ਵੀ ਵਾਹਿਗੁਰੂ ਜੀ ਤੋਂ ਇੱਦਾਂ ਹੀ ਲਿਆ ਜਿੱਦਾਂ ਮੈਂ ਤੈਨੂੰ ਅਰਦਾਸਾਂ ਕਰਾਉਣੀਆਂ ਸਿਖਾ ਰਿਹਾ ਹਾਂ, ਅਤੇ ਕਹਿੰਦੇ ਮੈਂ ਵੀ ਇੱਦਾਂ ਹੀ ਮੰਗਿਆ ਆ। ਨਾਨਕ ਦਾਸ ਤਾਕੈ ਬਲਿਹਾਰੈ, ਨਾਨਕ ਦਾਸ ਉਹਨਾਂ ਤੋਂ ਬਲਿਹਾਰੇ ਜਾਂਦਾ ਆ ਜਿਨ ਪੂਰਨ ਪੈਜ ਰਖਾਈ, ਜਿਸ ਵਾਹਿਗੁਰੂ ਜੀ ਨੇ ਪੂਰਨ ਪੈਜ ਰੱਖੀ ਆ, ਜਿਹਨੇ ਸਾਨੂੰ ਪ੍ਰੋਟੈਕਟ ਕੀਤਾ ਆ, ਉਹਦੀ ਆਪਣੀ ਓਨਰ ਪ੍ਰਿਜ਼ਰਵ ਕੀਤੀ ਆ ਕਿ ਇਹ ਮੇਰਾ ਪੁੱਤ ਆ, ਹੁਣ ਮੈਂ ਇਹਨੂੰ ਗਲਤ ਕੰਮ ਨਹੀਂ ਕਰਨ ਦੇਣੇ, ਨਹੀਂ ਤਾਂ ਮੇਰਾ ਨਾਂ ਖਰਾਬ ਹੋਊਗਾ। ਮਾਪੇ ਆਪਣੇ ਬੱਚਿਆਂ ਨੂੰ ਕਿਉਂ ਰੋਕਦੇ ਆ ਜੀ ਗਲਤ ਕੰਮ ਨਹੀਂ ਕਰਨਾ? ਕਿ ਇਹਨਾਂ ਦੀ ਜ਼ਿੰਦਗੀ ਵੀ ਖਰਾਬ ਹੋਊਗੀ, ਨਾਲ ਇਹਨਾਂ ਸਾਡਾ ਨਾਂ ਖਰਾਬ ਕਰੂਗਾ। ਇਸੇ ਤਰ੍ਹਾਂ ਹੀ ਵਾਹਿਗੁਰੂ ਜੀ ਵੀ ਨਹੀਂ ਕੰਮ ਗਲਤ ਕਰਨ ਦਿੰਦੇ, ਕਿਉਂਕਿ ਇਹ ਨਾਲ ਵਾਹਿਗੁਰੂ ਜੀ ਦਾ ਨਾਮ ਖਰਾਬ ਹੋਣਾ। ਵਾਹਿਗੁਰੂ ਜੀ ਨਾਨਕ ਜੀ ਕਹਿੰਦੇ ਆ, ਨਾਨਕ ਦਾਸ ਤਾਕੇ ਬਲਿਹਾਰੇ, ਮੈਂ ਉਸ ਪ੍ਰਭੂ ਤੋਂ ਸਦਕੇ ਜਾਂਦਾ ਹਾਂ, ਉਸ ਵਾਹਿਗੁਰੂ ਜੀ ਤੋਂ ਸਦਕੇ ਜਾਂਦਾ ਹਾਂ, ਜਿਸ ਵਾਹਿਗੁਰੂ ਨੇ ਮੈਨੂੰ ਇਹ ਮਤ ਦਿੱਤੀ ਆ, ਪੂਰਨ ਤੌਰ 'ਤੇ ਮੇਰੀ ਇੱਜ਼ਤ ਰੱਖੀ ਆ, ਪੂਰਨ ਤੌਰ 'ਤੇ। ਕਿਉਂਕਿ ਪਤਾ ਕੀ, ਜਦੋਂ ਕੋਈ ਸਿੱਖ ਬਣ ਜਾਂਦਾ ਨਾ, ਤਾਂ ਉਹਦੀ ਇੱਜ਼ਤ ਵਾਹਿਗੁਰੂ ਜੀ ਦੀ ਇੱਜ਼ਤ ਬਣ ਜਾਂਦੀ ਆ ਬਸ। ਫਿਰ ਭਗਤ ਪਤਾ ਕੀ ਕਹਿੰਦੇ ਆ, ਵਾਹਿਗੁਰੂ ਜੀ ਜੇ ਸਾਨੂੰ ਕੋਈ ਨੀਵਾਂ ਦਿਖਾ ਗਿਆ, ਤੈਨੂੰ ਵੀ ਨਾਲ ਹੀ ਨੀਵਾਂ ਦੇਖਣਾ ਪੈ ਜਾਣਾ ਆ। ਜੋਪੇ ਹਮਨਾ ਪਾਪ ਕਰੰਤਾ ਅਹੇ ਅਨੰਤਾ ਪਤਿਤ ਪਾਵਨ ਮਾਧੋ, ਨਾਮ ਕੈਸੇ ਹੁੰਦਾ ਵਾਹਿਗੁਰੂ, ਤੇਰਾ ਨਾਮ ਕਿਹਨੇ ਕਹਿਣਾ ਸੀਗਾ ਫਿਰ ਜੇ ਮੈਨੂੰ ਲੋਕੀ ਮਾੜਾ ਕਹਿ ਦੇਣਗੇ ਤਾਂ? ਭਗਤਾਂ ਦੀ ਗੱਲ ਆ, ਵਾਹਿਗੁਰੂ ਜੀ ਦੇ ਬੜੇ ਕਰੀਬੀ ਪਿਆਰ ਵਾਲੀ ਗੱਲ ਆ। ਵੀ ਆਲਵੇਜ਼ ਇਗਨੋਰ ਹੁਕਮਨਾਮਾ, ਵੀ ਆਲਵੇਜ਼ ਇਗਨੋਰ ਅਰਦਾਸ, ਐਂਡ ਹੀਅਰ ਦ ਪੁਆਇੰਟ ਵੇਅਰ ਵੀ ਆਰ ਨੋਟ ਟੇਕਿੰਗ ਜੂਲ ਟੂ ਦਿਸ ਬੋਡੀ। ਬੈਂਕ ਦੇ ਵਿੱਚ ਤੁਸੀਂ ਪੈਸੇ ਦੇ ਆਓ ਤਾਂ ਉਹਨਾਂ ਨੂੰ ਆਪਣਾ ਅਕਾਊਂਟ ਦੱਸੋ ਹੀ ਨਾ, ਕਿਹੜੇ ਅਕਾਊਂਟ 'ਚ ਪਾਉਣੇ ਆ। ਸਾਡੇ ਅਕਾਊਂਟ 'ਚ ਪੈ ਜਾਣਗੇ ਜੀ। ਅੱਗੇ ਆਪਾਂ ਕਾਪੀਆਂ 'ਤੇ ਐਂਟਰੀ ਕਰਾ ਕੇ ਲਿਆਉਂਦੇ ਹੁੰਦੇ ਸੀ, ਹੈ ਨਾ, ਹੁਣ ਤਾਂ ਚਲੋ ਔਨਲਾਈਨ ਹੋ ਗਿਆ, ਤਨਖਾਹ ਉੱਤੇ ਆ ਜਾਂਦੀ ਆ, ਉਸ ਕੈਸ਼ ਮਿਲਣਾ, ਕੈਸ਼ ਬੈਂਕ 'ਚ ਰੱਖਣ ਜਾਣਾ, ਫਿਰ ਉਹਨੂੰ ਕਹਿਣਾ ਕਾਪੀ 'ਤੇ ਐਂਟਰੀ ਕਰਦੇ, ਔਰ ਕਿਸੇ ਵੇਲੇ ਕਾਪੀ 'ਤੇ ਐਂਟਰੀ ਕਰਨੀ ਭੁੱਲ ਜਾਂਦੇ ਹੁੰਦੇ ਸੀ ਉਹ, ਅਤੇ ਜੇ ਉਹ ਕਾਪੀ 'ਤੇ ਐਂਟਰੀ ਨਹੀਂ ਆਉਂਦਾ, ਮੀਨ ਫਿਰ ਉੱਥੇ ਜਾ ਕੇ ਚੈੱਕ ਕਰਨੀ ਵੀ ਉਹਨਾਂ ਦੇ ਫਾਈਲਾਂ 'ਤੇ ਉੱਤੇ ਐਂਟਰੀ ਹੈਗੀ ਆ। ਅਰਦਾਸ ਐਂਡ ਹੁਕਮਨਾਮਾ ਇਜ਼ ਅ ਐਂਟਰੀ ਜੋ ਤੁਸੀਂ ਦੀਵਾਨ 'ਚ ਕੀਤਾ। ਹਾਂ, ਇਹ ਗੱਲ ਵੱਖਰੀ ਆ ਕਿ ਤੁਹਾਨੂੰ ਜ਼ਰੂਰੀ ਕੰਮ ਆ ਅਤੇ ਮਹਾਰਾਜ ਕੋਲੋਂ ਆਪਣੀ ਪਰਸਨਲ ਅਰਦਾਸ ਕਰਕੇ ਜਾਣੀ ਆ, ਫਿਰ ਵੀ ਸੱਚੇ ਪਾਤਸ਼ਾਹ ਮੈਂ ਆਪ ਜੀ ਦੀ ਸੰਗਤ ਦੇ ਵਿੱਚ ਅਰਦਾਸ ਲਈ ਨਹੀਂ ਰੁਕ ਸਕਦਾ, ਮੇਰੀ ਅਰਦਾਸ ਕਬੂਲ ਕਰਿਓ, ਮੇਰਾ ਪੜ੍ਹਿਆ ਸੁਣਿਆ ਥਾਂਏ ਪਾਇਓ ਸੱਚੇ ਪਾਤਸ਼ਾਹ, ਮੇਰੀਆਂ ਭੁੱਲਾਂ ਦੀ ਮਾਫ਼ੀ ਦਿਓ, ਫਿਰ ਆਪਣੀ ਪਰਸਨਲ ਅਰਦਾਸ ਕਰਕੇ ਸਿੱਖ ਜਾ ਸਕਦਾ। ਪਰ
ਜੇ ਹੁਕਮਨਾਮਾ ਸਾਹਿਬ ਜੀ ਤੱਕ ਰੁਕਣਾ ਆ ਤੇ ਗੁਰੂ ਸਾਹਿਬ ਜੀ ਕੋਲ ਆਪਣੀ ਗੱਲ ਪੁੱਛ ਕੇ ਜਾਣਾ ਆ, ਦੈਨ ਯੂ ਹੈਵ ਟੂ ਵੇਟ। ਇਹ ਆ ਅਰਦਾਸ ਤੇ ਹੁਕਮਨਾਮੇ ਦੀ ਅਹਿਮੀਅਤ। ਵਾਹਿਗੁਰੂ ਜੀ ਇਜ਼ ਆਲਵੇਜ਼ ਲਿਸਨਿੰਗ ਟੂ ਅਵਰ ਅਰਦਾਸ, ਵਾਹਿਗੁਰੂ ਜੀ ਆਲਵੇਜ਼ ਆਨਸਰਿੰਗ ਅਵਰ ਕੁਐਸਚਨਸ, ਬਟ ਦ ਕੰਡੀਸ਼ਨ ਇਜ਼ ਯੂ ਹੈਵ ਟੂ ਬੀ ਸੈਟ ਡਾਊਨ ਫੋਰ ਲਿਸਨ ਵਾਹਿਗੁਰੂ ਜੀ ਡਿਊਰਿੰਗ ਦਾ ਹੁਕਮਨਾਮਾ। ਐਂਡ ਦੈਟ ਇਜ਼ ਮਾਈ ਹੰਬਲ ਰਿਕੁਐਸਟ ਟੂ ਆਲ। ਵਾਹਿਗੁਰੂ ਜੀ ਬੋਲਦੇ ਆ, ਵਾਹਿਗੁਰੂ ਜੀ ਦੇ ਬੋਲਣਾ ਅਜਾਈ ਨਹੀਂ ਜਾਣਾ ਚਾਹੀਦਾ। We have to listen, and this is the biggest mistake we have done, ki assi ardaas te hukmname nu importance kat dinne aa te edi importance kat den karke assi khwar hunde aa, sade kol jehde dukhan de karan aa na assi aa pya maharaj nahi hege, maharaj nu emi dosh dei jana, dadda dosh na deu kise dosh karma apne jo main kiya sa main paya, dosh na dije avar jana। Musalman kehnde aa ki tuhade ko shaitan galat kam karaunda te Allah tuhanu right raah te paunda, saadi ideology thodi different aa, assi kehnde aa galat kam da vi tu zimmewar aa te sahi kam da vi tu zimmewar aa, par sahi tenu maharaj ko puch ke karne paine aa sahi hai ki aa, us energy nu pachhan ਤੇ ਹੰਕਾਰ ਨੂੰ ਤੋੜਨ ਲਈ ਤੈਨੂੰ ਇਹ ਗੱਲ ਮੰਨਣੀ ਪੈਣੀ ਆ ਕਿ ਹਾਂ ਮੈਂ, ਮੇਰੇ ਕੋਲ ਗਲਤ ਕੰਮ ਮਾਇਆ ਦੇ ਪ੍ਰਭਾਵ ਹੇਠ ਹੋਏ ਆ, ਹੁਣ ਮੈਂ ਵਾਹਿਗੁਰੂ ਜੀ ਦੀ ਮਤ ਲਈ ਆ ਤੇ ਮੈਂ ਇਹਨਾਂ ਨੂੰ ਦੂਰ ਕਰਨਾ ਆ। ਯੂ ਹੈਵ ਟੂ ਰਿਸਪੋਂਸੀਬਲ ਫੋਰ ਯੂਰ ਓਨ ਡੀਡ, ਆਪਣੀ ਗਲਤੀ ਨੂੰ ਗਲਤੀ ਮੰਨ ਤੇ ਉਸ ਗਲਤੀ ਨੂੰ ਸੁਧਾਰਨ ਲਈ ਮਹਾਰਾਜ ਕੋਲ ਅਰਦਾਸ ਕਰ। ਇਹ ਮਹਾਰਾਜ ਅੱਜ ਦੇ ਹੁਕਮਨਾਮੇ 'ਚ ਗੱਲ ਕਰ ਰਹੇ ਸੀ, ਪ੍ਰਭ ਕੀ ਸ਼ਰਨ ਸਗਲ ਪੈ ਲਾਥੇ ਦੁੱਖ ਬਿਨ ਸੇ ਸੁਖ ਪਾਇਆ। ਗੁਰੂ ਸਾਹਿਬ ਜੀ ਕਿਰਪਾ ਕਰੋ। Any question? Ji? Nahin? ਤੁਹਾਨੂੰ question ਆਉਂਦੇ ਵੀ ਆ ਦਿਮਾਗ ਦੇ ਵਿੱਚ ਕਿ ਤੁਸੀਂ ਸਾਰੇ ਦਸਮ ਦੁਆਰ ਵਾਲੇ ਆ? ਮੈਨੂੰ ਲੱਗਦਾ ਮੈਂ ਹੀ ਮਤਲਬ ਫਿਰ ਥੱਲੇ ਆ, ਵੀ ਮੇਰੇ ਦਿਮਾਗ 'ਚ ਬਹੁਤ ਸਵਾਲ ਆਉਂਦੇ ਆ। ਆਪਾਂ ਪਰਿਵਾਰ ਰੂਪ 'ਚ ਬੈਠੇ ਹਾਂ ਨਾ, ਜਿੰਨੇ ਕੁ ਬੈਠੇ ਹਾਂ ਆਪਾਂ ਪਰਿਵਾਰ ਹੀ ਬੈਠੇ ਹਾਂ, ਅਤੇ ਤੁਸੀਂ ਜਿਹੜੇ ਵੀ ਮਨ 'ਚ ਵਿੱਚ ਹੁੰਦੀ ਨਾ ਗੱਲ ਆਪ ਜੀ ਸ਼ੇਅਰ ਕਰਿਆ ਕਰੋ, ਉਹਦੇ ਨਾਲ ਸਾਨੂੰ ਸਿੱਖਣ ਨੂੰ ਮਿਲਦਾ। ਮੈਂ ਜਿਹਨਾਂ ਕੋਲ ਸਮਝਦਾ ਨਾ ਜੀ, ਉਹ ਬਹੁਤ ਸੋਹਣਾ ਸਮਝਾਉਂਦੇ ਆ। ਹਾਂ, ਮਹਾਰਾਜ ਨੇ ਜਦੋਂ ਸਮਝਾਉਂਦੇ ਆ ਨਾ, ਉਹ ਬਹੁਤ ਸੋਹਣਾ ਸਮਝਾਉਂਦੇ ਆ, ਅਤੇ ਸਾਰੀਆਂ ਗੱਲਾਂ ਦੇ ਜਵਾਬ ਫਿਰ ਸੱਚੇ ਪਾਤਸ਼ਾਹ ਆਪ ਦੇ ਦਿੰਦੇ ਆ, ਕਿਸੇ ਕੋਲੋਂ ਫਿਰ ਪੁੱਛਣ ਦੀ ਕੋਈ ਗੱਲ ਰਹਿ ਨਹੀਂ ਜਾਂਦੀ। ਆਜੋ ਪੁੱਤ ਜੀ, ਆਪਾਂ ਇਸੇ ਸ਼ਬਦ ਦਾ ਕੀਰਤਨ ਕਰਦੇ ਹਾਂ।

ਛਿੱਕੇ ਸੰਤ ਸਵਾਸਾ ਸੰਘ ਨਿਭਾਏ, ਧਰਮ ਨਿਹਾਰਿਆ, ਆਪ ਜੀ ਦੇ ਭਾਣ ਨੂੰ ਮਿੱਠਾ ਕਰਕੇ ਮੰਨਿਆ ਤੇ ਨਾ ਪਵਿੱਤਰ ਰੂਹਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਸਾਹਿਬ ਬੋਲੋ ਜੇ ਪੰਜਾਂ ਤਖਤਾਂ ਸਰਬੱਤ ਗੁਰਦੁਆਰਾ ਜੀ ਕਾ ਧਿਆਨ ਤਰਕੇ ਖਾਲਸਾ ਜੀ ਸਾਹਿਬ ਬੋਲੋ ਜੇ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਓ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੈ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛੇ ਰਹਿ ਦੇਖ ਦੇਖ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਾਹਿਬ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਬਖਸ਼ੋ ਜੀਓ ਸਿੱਖਾਂ ਨੂੰ ਸਿੱਖੀ ਦਾਨ ਗੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੂੰਗੇ ਜੁਗ ਜੁਗ ਟਲ ਧਰਮ ਕਾ ਜੈ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤੇ ਰੱਖੇ ਆਪਣੇ ਪੰਨ ਦੇ ਸਦਾ ਸਹਾਈ ਦਾ ਤਾਰ ਪਿਤਾ ਜੀ ਜਿਨ੍ਹਾਂ ਗੁਰਧਾਮਾਂ ਤੋਂ ਗੁਰੂ ਪੰਥ ਨੂੰ ਵਿਛੋੜਿਆ ਗਿਆ ਖੁੱਲੇ ਦਰਸ਼ਨ ਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ਣਾ ਇਹ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਪਾਤਸ਼ਾਹ ਅਰਦਾਸ ਬੇਨਤੀ ਜੋਦੜੀ ਪਿਤਾ ਜੀ ਆਪ ਜੀ ਦੇ ਚਰਨਾਂ ਵਿੱਚ ਸੱਚੇ ਪਾਤਸ਼ਾਹ ਆਪ ਜੀ ਨੇ ਕਿਰਪਾ ਕੀਤੀ ਆਫਤਾਬਾਰੀ ਦੀਵਾਨ ਬਖਸ਼ੇ ਬਖਸ਼ੇ ਦੀਵਾਨਾਂ ਵਿੱਚ ਆਪ ਜੀ ਦੇ ਛੋਟੇ ਛੋਟੇ ਬੱਚਿਆਂ ਦੇ ਲਈ ਸੱਚੇ ਪਾਤਸ਼ਾਹ ਆਪ ਜੀ ਨੇ ਸੇਵਕਾਂ ਨੂੰ ਉਦਮ ਉਪਰਾਲੇ ਬਖਸ਼ਿਸ਼ ਕੀਤੇ ਬੱਚਿਆਂ ਦੇ ਇਤਿਹਾਸ ਦੀਆਂ ਕਲਾਸਾਂ ਲੱਗੀਆਂ ਹਨ ਪਿਤਾ ਜੀ ਉਹ ਆਪ ਜੀ ਦੀ ਬਾਣੀ ਦੀ ਵਿਚਾਰ ਹੋਈ ਪਿਤਾ ਜੀ ਉਹ ਪਾਤਸ਼ਾਹ ਆਪ ਜੀ ਦੀ ਬਾਣੀ ਅਗਾਧ ਬੋਧ ਹੈ ਅਸੀਂ ਕਲਯੁਗੀ ਬੱਚੇ ਹਾਂ ਸੱਚੇ ਪਾਤਸ਼ਾਹ ਜੀ ਉਹ ਦੇ ਸੁਮਤ ਸਦਾ ਗੁਣ ਗਾਵਾਂ ਪਿਤਾ ਜੀ ਉਹ ਆਪ ਜੀ ਨੇ ਜਿੰਨੀ ਸੁਮਤ ਬਖਸ਼ੀ ਸੱਚੇ ਪਾਤਸ਼ਾਹ ਆਪ ਜੀ ਦੇ ਗੁਣ ਗਾਏ ਹਨ ਕਿਰਪਾ ਕੀਤੀ ਸੱਚੇ ਪਾਤਸ਼ਾਹ ਜੀ ਉਹ ਆਪਣੀ ਰਹਿਨੁਮਾਈ ਬਖਸ਼ਿਸ਼ ਕੀਤੀ ਕੋਟਨ ਕੋਟ ਸ਼ੁਕਰਾਨਾ ਆਪ ਜੀ ਦੇ ਬੱਚੇ ਆਪ ਜੀ ਦੇ ਹਜ਼ੂਰ ਆਪਣੀਆਂ ਅਰਦਾਸਾਂ ਲੈ ਕੇ ਹਾਜ਼ਰ ਹੁੰਦੇ ਹਨ ਸੱਚੇ ਪਾਤਸ਼ਾਹ ਆਪ ਜੀ ਸਦ ਸੁਣਦਾ ਸਦ ਵੇਖਦਾ ਸ਼ਬਦ ਰਿਹਾ ਭਰਪੂਰ ਵਾਲੇ ਹੋ ਸੱਚੇ ਪਾਤਸ਼ਾਹ ਕਿਰਪਾ ਕਰਨੀ ਬੱਚਿਆਂ ਦੀਆਂ ਅਰਦਾਸਾਂ ਦਰ ਪ੍ਰਵਾਨ ਕਰਕੇ ਗੁਰਸਿੱਖੀ ਦਾ ਦਾਨ ਬਖਸ਼ਣਾ ਸੱਚੇ ਪਾਤਸ਼ਾਹ ਜੀ ਉਹ ਇਹਨਾਂ ਦੀਵਾਨਾਂ ਨੂੰ ਮੁੱਖ ਰੱਖ ਕੇ ਪਵਿੱਤਰ ਕੜਾਹ ਪ੍ਰਸ਼ਾਦੀ ਦੇਗ ਹਾਜ਼ਰ ਹੈ ਪਿਤਾ ਜੀ ਉਹ ਦੇਗ ਤਿਆਰ ਕਰਦੇ ਹੋਈਆਂ ਗਲਤੀਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ ਦੇਣੀ ਪਿਤਾ ਜੀ ਉਹ ਆਪ ਜੀ ਨੇ ਬੱਚਿਆਂ ਦੀਆਂ ਅਰਦਾਸਾਂ ਸੁਣੀਆਂ ਸੱਚੇ ਪਾਤਸ਼ਾਹ ਆਪਣੀ ਰਹਿਨੁਮਾਈ ਬਖਸ਼ੀ ਹੈ ਸੱਚੇ ਪਾਤਸ਼ਾਹ ਆਪ ਜੀ ਦੀ ਹਜ਼ੂਰੀ ਵਿੱਚ ਵਿਚਰਦੇ ਅਗਣਿਤ ਭੁੱਲਾਂ ਹੋ ਜਾਂਦੀਆਂ ਹਨ ਕਲਯੁਗੀ ਬੱਚੇ ਹਾਂ ਸੱਚੇ ਪਾਤਸ਼ਾਹ ਗੈਰ ਹਾਜ਼ਰੀ ਲਈ ਮਾਫ਼ੀ ਬਖਸ਼ੋ ਸੱਚੇ ਪਾਤਸ਼ਾਹ ਜੀ ਉਹ ਕਿਰਪਾ ਕਰੋ ਸੱਚੇ ਪਾਤਸ਼ਾਹ ਜੀ ਉਹ ਪਵਿੱਤਰ ਹੁਕਮ ਬਖਸ਼ ਕੇ ਨਿਹਾਲ ਕਰਨਾ ਹੁਕਮ 'ਤੇ ਚੱਲਣ ਦੀ ਸਮਤ ਬਖਸ਼ਿਸ਼ ਕਰਨੀ ਸੱਚੇ ਪਾਤਸ਼ਾਹ ਜੀ ਉਹ ਹੁਕਮ ਨੂੰ ਹੁਕਮ ਸਮਝ ਸਕੀਏ ਸੱਚੇ ਪਾਤਸ਼ਾਹ ਸਮਤ ਬਖਸ਼ਣੀ ਪਿਤਾ ਜੀ ਉਹ ਸਾਰੇ ਦੀਵਾਨਾਂ ਦੀ ਸਮਾਪਤੀ ਹੈ ਆਪ ਜੀ ਨੇ ਆਪਣੀ ਨਾਮ ਬਾਣੀ ਦੀ ਕਲਾ ਵਰਤਾਉਣੀ ਬੱਚਿਆਂ ਨੂੰ